ਅਲਬਰਟਾ ਵਿੱਚ ਸੰਗਠਿਤ ਅਪਰਾਧ ਲਈ ਕੋਈ ਥਾਂ ਨਹੀਂ। ਅਸੀਂ ਪੁਲਿਸ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮਦਦ ਲਈ 8 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੇ ਹਾਂ ਤਾਂ ਜੋ ਅਲਬਰਟਾ ਦੇ ਪਰਿਵਾਰਾਂ, ਕਾਰੋਬਾਰਾਂ ਅਤੇ ਭਾਈਚਾਰਿਆਂ ਲਈ ਖਤਰਾ ਬਣੇ ਗੈਂਗਸ, ਫਿਰੌਤੀ ਵਸੂਲੀ ਅਤੇ ਅਪਰਾਧਿਕ ਨੈਟਵਰਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ। ਇਹ ਫੰਡ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਵਧੇਰੇ ਮਜ਼ਬੂਤ ਨਿਗਰਾਨੀ, ਖੁਫੀਆ ਜਾਣਕਾਰੀ, ਡਿਜੀਟਲ ਫੋਰੈਂਸਿਕ ਅਤੇ ਜਾਂਚ ਸਮਰੱਥਾਵਾਂ

ਬਿਲਕੁਲ ਜੀ, ਮਿਹਨਤ ਜਿਹੜੀ ਉਹ ਛੱਡਣੀ ਨਹੀਂ ਚਾਹੀਦੀ, ਕਿਉਂਕਿ ਮਿਹਨਤ ਕਰਦੇ ਰਹਿਣ ਦੇ ਨਾਲ ਹੀ ਜ਼ਿੰਦਗੀ ਜਿਹੜੀ ਅੱਗੇ ਵਧਦੀ ਹੈ। ਸੋ ਅਦਰਵਾਈਜ਼ ਤਾਂ ਫਿਰ

ਸਭ ਕੁਛ ਹੀ ਰੁਕ ਜਾਂਦਾ ਬਹੁਤ ਵਧੀਆ ਗੀਤ ਜਿਹੜਾ ਸਤਿੰਦਰ ਸਰਤਾਜ ਨੇ ਵੈਸੇ ਕਾਫੀ ਵਧੀਆ ਵਧੀਆ ਗਾਣੇ ਜਿਹੜੇ ਲਿਖੇ ਵੀ ਹੈ ਤੇ ਗਾਏ ਵੀ ਹੈ ਸੋ ਜਿਹਦੇ ਕਰਕੇ ਸਤਿੰਦਰ ਸਰਤਾਜ ਜਿਹੜੇ ਨੇ ਕਾਫੀ ਆਪਣੇ ਇਸ ਅੰਦਾਜ਼ ਕਰਕੇ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਕਰਦੇ ਆ ਕਿਉਂਕਿ ਜਿਸ ਤਰ੍ਹਾਂ ਦੇ ਵਧੀਆ ਵਧੀਆ ਗਾਣੇ ਇਹਨਾਂ ਨੇ ਲੈ ਕੇ ਆਉਂਦੇ ਆ ਆਪਣੇ ਲਾਈਫ ਦੇ ਵਿੱਚ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿਉਂਕਿ ਪਿਛਲੇ ਕੁਛ ਸਮਾਂ ਪਹਿਲਾਂ ਮੈਨੂੰ ਯਾਦ ਹੈ ਵੀ ਅੱਜ ਤੋਂ ਕੁਛ ਸਾਲ ਪਹਿਲਾਂ ਜਦੋਂ ਇਹ ਦੂਜੀ ਵਾਰੀ ਇੱਥੇ ਸ਼ੋਅ ਕਰਨ ਆਏ ਅਤੇ ਕਿਸ ਤਰੀਕੇ ਦੇ ਨਾਲ ਏਅਰਪੋਰਟ ਤੋਂ ਭੱਜਦੇ ਭੱਜਦੇ ਜਿਹੜੇ ਇਹਨਾਂ ਦੇ ਸਪੋਂਸਰ ਸੀਗੇ ਉਹਨਾਂ ਨੇ ਲਿਆ ਕੇ ਅਤੇ ਇੱਥੇ ਸਟੂਡੀਓ 'ਚ ਛੱਡਿਆ ਅਤੇ ਮੈਨੂੰ ਯਾਦ ਹੈ ਵੀ ਕਿੰਨਾ ਬੰਦਾ ਡਰਿਆ ਹੁੰਦਾ ਵੀ ਕਿ ਮੈਂ ਪਤਾ ਨਹੀਂ ਕਿਸ ਤਰ੍ਹਾਂ ਹਾਲੇ ਪਰਫੋਰਮ ਕਰਨਾ ਬਟ ਉਸ ਤੋਂ ਪਹਿਲਾਂ ਰੇਡੀਓ 'ਤੇ ਜਾ ਰਿਹਾ ਮੈਂ ਕਿਸ ਤਰ੍ਹਾਂ ਗੱਲਬਾਤ ਹੋਏਗੀ ਕਿਸ ਤਰ੍ਹਾਂ ਨਹੀਂ ਹੋਏਗੀ ਬਟ ਅਲਟੀਮੇਟਲੀ ਵਧੀਆ ਇੰਟਰਵਿਊ ਹੋਈ ਸਾਡੀ ਅਤੇ ਗੱਲਬਾਤ ਚੰਗੀ ਉਹਨਾਂ ਨੇ ਆਪਣੇ ਸ਼ੋਅ ਦੀ ਪ੍ਰਮੋਸ਼ਨ ਬਾਰੇ ਗੱਲਬਾਤ ਕੀਤੀ ਉਸ ਤੋਂ ਬਾਅਦ ਜਿਹਨੂੰ ਕਹਿੰਦੇ ਮਿਹਨਤ ਨਹੀਂ ਛੱਡੀ ਅਤੇ ਅੱਗੇ ਵਧੇ ਗਏ ਅਤੇ ਹੁਣ ਅੱਜ ਦੀ ਤਰੀਕ ਦੇ ਵਿੱਚ ਇਹਨਾਂ ਦੇ ਸ਼ੋਅ ਜਿਹੜੇ ਨੇ ਆਪਾਂ ਜਾਣਦੇ ਹੀ ਹਾਂ ਵੀ ਕਿੰਨੇ ਵਧੀਆ ਤਰੀਕੇ ਨਾਲ ਵੈਲ ਵੈਰੀ ਵੈਲ ਅਟੈਂਡਡ ਸ਼ੋਅਜ਼ ਜਿਹੜੇ ਨੇ ਉਹ ਔਰਗਨਾਈਜ਼ ਕਰਦੇ ਆ ਅਤੇ ਲੋਕ ਦੇਖਦੇ ਵੀ ਇਹ ਮਿਹਨਤ ਦਾ ਫਲ ਜਿਹੜਾ ਹੈ ਉਹ ਤਾਂ ਡੈਫੀਨੇਟਲੀ ਮਿਲਦਾ ਸੋ ਇਸ ਕਰਕੇ ਮਿਹਨਤ ਤੋਂ ਕਿਨਾਰਾ ਨਹੀਂ ਕਰਨਾ ਚਾਹੀਦਾ ਅਤੇ ਇੱਕ ਹੋਰ ਤੁਹਾਨੂੰ ਮਿਹਨਤ ਕਰਨ ਦੀ ਲੋੜ ਪੈਣੀ ਹੈ ਉਹ ਇਹ ਵੀ ਜਿਹੜਾ ਰੈਫਰੈਂਡਮ ਦੀਆਂ ਮੇਲ ਇਨ ਬੈਲਟ ਸੀਗੇ ਉਹਦੇ 'ਚ ਇਹ ਮੰਨਿਆ ਜਾ ਰਿਹਾ ਵੀ ਹਜ਼ਾਰਾਂ ਹੀ ਮੇਲ ਇਨ ਬੈਲਟ ਜਿਹੜੇ ਸੀਗੇ ਉਹ ਇਲੈਕਸ਼ਨ ਪਾਰਟਾਂ ਨੇ ਦੱਸਿਆ ਕਿ ਉਹ ਰੋਂਗ ਭਰੇ ਗਏ ਨੇ ਜਾਂ ਪੂਰੇ ਫੋਰਮ ਨਹੀਂ ਹੈਗੇ ਸੋ ਜਿਹਦੇ ਕਰਕੇ ਇਹ ਤੁਹਾਨੂੰ ਦੁਬਾਰਾ ਤੋਂ ਭਰਨੇ ਪੈਣਗੇ ਜਿਨ੍ਹਾਂ ਨੇ ਭੇਜੇ ਇੱਕ ਵਾਰੀ ਚੈੱਕ ਕਰ ਲਓ ਵੀ ਅਤੇ ਤੁਹਾਡੇ ਠੀਕ ਨੇ ਜੇ ਤੁਸੀਂ ਭਰ ਕੇ ਭੇਜਿਆ ਕਿਉਂਕਿ ਮੇਲ ਇਨ ਬੈਲਟ ਦਾ ਵੀ ਕਾਫੀ ਚੱਕਰ ਪੈਂਦਾ 3-3 ਹਜ਼ਾਰ ਤੋਂ ਬਾਅਦ ਮੇਲ ਇਨ ਬੈਲਟ ਜਿਹੜੇ ਨੇ ਉਹ ਰਿਟਰਨ ਕੀਤੇ ਗਏ ਨੇ ਜਿਹੜੇ ਐਰਰਸ ਦੇ ਨਾਲ ਨੇ ਅਤੇ ਉਹਨਾਂ ਨੂੰ ਫਿਰ ਇਨਵੈਲਿਡ ਕੀਤਾ ਗਿਆ ਹੁਣ ਕੀ ਹੈ ਵੀ ਆਪਾਂ ਤਾਂ ਸਾਰੀਆਂ ਚੀਜ਼ਾਂ ਜਾਣਦੇ ਹੀ ਹਾਂ ਜਿਹੜੀਆਂ ਲਿਖਣੀਆਂ ਹੁੰਦੀਆਂ ਬਾਰ ਬਾਰ ਆਪਾਂ ਕਹਿੰਦੇ ਹਾਂ ਵੀ ਪਹਿਲੇ ਨੌਂ ਜਿਹੜੇ ਨੇ ਉਹਨਾਂ ਨੂੰ ਨੌਂ ਕਹਿਣਾ ਅਤੇ 10ਵੇਂ ਨੂੰ ਯੈਸ ਕਹਿਣਾ ਕਿਉਂਕਿ ਯੈਸ ਦਾ ਮਤਲਬ ਇਹ ਹੈ ਕਿ ਵੀ ਤੁਹਾਡਾ ਤੁਸੀਂ ਕੈਨੇਡਾ ਦੇ ਨਾਲ ਹੀ ਰਹਿਣਾ ਚਾਹੁੰਦੇ ਹੋ ਅਤੇ ਪਹਿਲੇ ਨੌਂ ਸਵਾਲ ਜਿਹੜੇ ਨੇ ਉਹ ਬਾਰ ਬਾਰ ਜਿਹੜੇ ਇਮੀਗ੍ਰੈਂਟ ਭਾਈਚਾਰੇ ਦੇ ਲੀਡਰਸ ਨੇ ਜਾਂ ਕਮਿਊਨਿਟੀ ਦੇ ਲੀਡਰ ਨੇ ਉਹ ਆ ਕੇ ਜੋ ਦੱਸਦੇ ਆ ਕਿ ਵੀ ਇਹਦੇ ਉੱਤੇ ਕੰਮ ਜਿਹੜਾ ਉਹ ਕਰਨਾ ਚਾਹੀਦਾ ਤੁਹਾਨੂੰ ਪਤਾ ਵੀ ਜਿਹੜੇ ਕਾਫੀ ਕੁਐਸਚਨ ਨੇ ਇਹ ਐਡਾ ਕੰਪਲੀਕੇਟਡ ਜਿਹਾ ਕਰਤਾ ਗਿਆ ਗਵਰਨਮੈਂਟ ਵੱਲੋਂ ਇਹਨੂੰ ਰੈਫਰੈਂਡਮ ਨੂੰ ਰੈਫਰੈਂਡਮ ਦਾ ਕੋਈ ਮਤਲਬ ਹੁੰਦਾ ਵੀ 10 ਵਰਡ ਦੇ ਨੇ ਜਿਹਦੇ 'ਚ ਕਈ ਅਲੱਗ ਅਲੱਗ ਤਰ੍ਹਾਂ ਦੇ ਸਵਾਲ ਨੇ ਵੀ ਜਿਹੜੇ ਲੋਕਾਂ ਨੂੰ ਅੱਜ ਵੀ ਮੈਂ ਇੱਕ ਸੁਣ ਰਿਹਾ ਸੀ ਪੰਜਵਾਂ ਸਵਾਲ ਜਿਹੜਾ ਉਹਦੇ 'ਚ ਇਹ ਹੈ ਕਿ ਵੋਟ ਪਾਉਣ ਜਾਣ ਲੱਗਿਆਂ ਤੁਹਾਨੂੰ ਆਪਣਾ ਬਰਥ ਕਾਰਡ ਜਾਂ ਬਰਥ ਸਰਟੀਫਿਕੇਟ ਜਾਂ ਨਾਲ ਜਿਹੜਾ ਤੁਹਾਡਾ ਲਾਇਸੈਂਸ ਜਾਂ ਤੁਸੀਂ ਆਪਣਾ ਕੀ ਕਹਿੰਦੇ ਆ ਉਹਨੂੰ ਸਿਟੀਜ਼ਨਸ਼ਿਪ ਕਾਰਡ ਜਾਂ ਇਸ ਤਰ੍ਹਾਂ ਦੀ ਚੀਜ਼ ਜਿਹੜੀ ਹੈ ਲੈ ਕੇ ਜਾਣੀ ਜ਼ਰੂਰੀ ਹੈ ਅਤੇ ਜਿਹੜਾ ਕਿ ਇਲੈਕਸ਼ਨ ਬਟਨ ਦੱਸਿਆ ਵੀ ਪਿਛਲੇ ਕਈ ਸਾਲਾਂ 'ਚ ਸਿਰਫ 4 ਕੀ ਕੰਪਲੇਂਟ ਐਸੀਆਂ ਆਈਆਂ ਨੇ ਜਿਹਦੇ 'ਚ ਇਹ ਲੱਗਿਆ ਵੀ ਇਹ ਕੋਈ ਫਰੋਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਹੀਂ ਤਾਂ ਕਿੰਨੇ ਸਾਲਾਂ 'ਚ ਮਤਲਬ ਨੋਟ ਕਿ ਵੀ ਰੀਸੈਂਟ ਟਾਈਮ ਦੇ ਵਿੱਚ ਇਹ ਬੜੇ ਸਾਲਾਂ ਦੇ ਵਿੱਚ ਇੰਨੇ ਇਲੈਕਸ਼ਨ ਦੇ ਵਿੱਚ ਵੀ ਕੋਈ ਇੱਦਾਂ ਦੀ ਕੋਈ ਲੱਗਿਆ ਨਹੀਂ ਵੀ ਇਹੋ ਜਿਹਾ ਇਨੀਸ਼ੀਏਟਿਵ ਲੈਣ ਦੀ ਲੋੜ ਸੀਗੀ ਜਿਹੜਾ ਵਰਡ ਉਹਦੇ 'ਚ ਲਿਖਿਆ ਜਿਹੜਾ ਟੋਟਲੀ ਬੇਸਲੈਸ ਕੁਐਸਚਨ ਲੱਗਦਾ ਸਪੈਸ਼ਲੀ ਕਿਉਂਕਿ ਜਦੋਂ ਆਲਰੇਡੀ ਇੰਨੇ ਗਾਰਡ ਲਏ ਗਏ ਨੇ ਉੱਥੇ ਸਿਕਿਓਰ ਕਰਨ ਵਾਸਤੇ ਕਿ ਜਦੋਂ ਲੋਕ ਪਹਿਲਾਂ ਉੱਥੇ ਇਲੈਕਸ਼ਨ ਵੋਟ ਪਾਉਣ ਜਾਂਦੇ ਆ ਅਤੇ ਉਹਨਾਂ ਕੋਲ ਉਹ ਸਾਰੀਆਂ ਚੀਜ਼ਾਂ ਕਰਵਾਈਆਂ ਜਾਂਦੀਆਂ ਜਦੋਂ ਆਪਾਂ ਜਾਂਦੇ ਹਾਂ ਤੁਸੀਂ ਦੇਖਿਆ ਵੀ ਪਹਿਲਾਂ ਨਾਂ ਚੈੱਕ ਕੀਤਾ ਜਾਂਦਾ ਕਈ ਜਗ੍ਹਾ 'ਤੇ ਗੜਬੜ ਹੁੰਦੀ ਵੀ ਹੋਏਗੀ ਕੁਛ ਨਾ ਕੁਛ ਉੱਦਾਂ ਦੀ ਬਟ ਕੇਸਿਸ ਜਿਹੜੇ ਰਜਿਸਟਰਡ ਹੋਏ ਨੇ ਉਹ ਬਹੁਤ ਥੋੜ੍ਹੇ ਹੋਏ ਨੇ ਸੋ ਫਾਰ ਇੰਨੇ ਸਾਲਾਂ ਦੇ ਵਿੱਚ ਪਰ ਜਿਹੜੀ ਖਾਸ ਗੱਲ ਇਹਦੇ 'ਚ ਇਹ ਹੈ ਵੀ ਪਹਿਲਾਂ 60,000 ਅਲਬਰਟਾ ਦੇ ਵਿੱਚ ਐਡਵਾਂਸ ਵੋਟਰ ਜਿਹੜੇ ਨੇ ਜਿਹਨਾਂ ਨੇ ਮੇਲ ਇਨ ਬੈਲਟ ਕੀਤਾ ਸੀਗਾ ਪਿਛਲੇ ਇਲੈਕਸ਼ਨ 'ਚ ਅਤੇ ਹੁਣ ਇਸ ਵਾਰੀ 6,52,000 ਲੋਕਾਂ ਨੇ ਇਹ ਪੈਕੇਜਿਸ ਦੀ ਡਿਮਾਂਡ ਕੀਤੀ ਸੀ ਜਿਹੜੇ ਐਲੀਜੀਬਲ ਵੋਟਰਸ ਹੈਗੇ ਨੇ ਕੈਨੇਡਾ ਦੇ ਅੰਦਰ ਐਲਬਰਟਾ ਦੇ ਅੰਦਰ ਅਤੇ ਇਹ ਕੀਤਾ ਗਿਆ ਹੁਣ ਸੋ ਇਹ ਸਾਰਾ ਕੁਛ ਕਰਨ ਦੇ ਨਾਲ ਨਾਲ ਇਹਨਾਂ ਨੂੰ ਐਕਸਟਰਾ ਸਟਾਫ ਵੀ ਹਾਇਰ ਕਰਨਾ ਪਿਆ ਅਤੇ 2/3 ਆਫ ਦਾ ਕਹਿੰਦੇ 60,000 ਵਰਕਰ ਜਿਹੜੇ ਨੇ ਉਹਨਾਂ ਦੀ ਹਾਇਰ ਕੀਤੇ ਗਏ ਨੇ ਸੋ ਇਹ ਦੁਬਾਰਾ ਜਿਹੜਾ ਇਹ ਕੰਮ ਕਰਨਾ ਪਿਆ ਕਿਉਂਕਿ ਇੰਨੇ ਲੋਕ ਜਿਹੜੇ ਨੇ ਉਹ ਮੇਲ ਇਨ ਬੈਲਟ ਦੇ ਥਰੂ ਕਰ ਰਹੇ ਨੇ ਸੋ ਪਹਿਲੇ ਨੰਬਰ 'ਤੇ ਰੈਫਰੈਂਡਮ ਜਿਹੜਾ ਕਰਨਾ ਹੀ ਬੜਾ ਆਪਣੇ ਆਪ 'ਚ ਇੱਕ ਥੋੜ੍ਹੇ ਜਿਹੇ ਲੋਕਾਂ ਵਾਸਤੇ ਸਾਰਾ ਕੁਛ ਕੀਤਾ ਗਿਆ ਜਿਹਦੀ ਕਿ ਇੰਨੀ ਜ਼ਰੂਰਤ ਸੀਗੀ ਨਹੀਂ ਬਟ ਫਿਰ ਵੀ ਚਲੋ ਆਪਾਂ ਇੱਕ ਐਸੇ ਲੀਗਲਾਈਜ਼ ਸਿਸਟਮ ਦੇ ਵਿੱਚ ਰਹਿੰਦੇ ਹਾਂ ਜਿੱਥੇ ਰੈਫਰੈਂਡਮ ਦੀ

ਜ਼ਰੂਰਤ ਲੱਗਦੀ ਹੈ ਤਾਂ ਉਹਨਾਂ ਨੇ ਕੀਤਾ ਅਤੇ ਕਰਵਾ ਦਿੱਤਾ ਗਿਆ ਵੀ ਜਦੋਂ ਇੰਨਾ ਪ੍ਰੈਸ਼ਰ ਫੀਲ ਕਰ ਰਹੀ ਹੋਏਗੀ ਗੌਰਮੈਂਟ ਜਾਂ ਕਹਿ ਲਓ ਵੀ ਜਿਹੜੀ ਡੈਨੀਅਲ ਸਮਿਥ ਦੀ ਗੌਰਮੈਂਟ ਜਿਹੜੀ ਹੈ ਅਤੇ ਜੇ ਇੰਨਾ ਕੁਛ ਕੀਤਾ ਗਿਆ ਤਾਂ ਫਿਰ ਉਹਦੇ ਕਰਕੇ ਹੀ ਇਹ ਸਾਰਾ ਕੁਛ ਹੋ ਗਿਆ। ਬਟ ਹੁਣ ਦੇਖਣ ਜਾਂਦਾ ਵੀ ਬਹੁਤ ਥੋੜ੍ਹੇ ਲੋਕ ਜਿਹੜੇ ਨੇ ਇਹਦੇ 'ਚ ਇੰਟਰਸਟ ਹੈਗਾ ਜਿਨ੍ਹਾਂ ਦਾ, ਬਟ ਉਹ ਜਿਹੜੇ ਥੋੜ੍ਹੇ ਨੇ ਉਹਨਾਂ 'ਤੇ ਵੋਟਾਂ ਪਾਣੀਆਂ ਪਾਣੀਆਂ। ਜਿਹੜੇ ਲੋਕ ਨਹੀਂ ਵੋਟ ਪਾਉਣ ਜਾਣਗੇ ਉਹਨਾਂ ਵਾਸਤੇ ਖਰਾਬ ਕੰਮ ਹੋਏਗਾ ਕਿਉਂਕਿ ਉਹ ਪਰਸੈਂਟੇਜ ਆਫ ਵੋਟਸ ਜਿਹੜੀ ਜ਼ਿਆਦਾ ਲੱਗ ਜਾਏਗੀ। ਇੱਕ ਛੋਟੀ ਜਿਹੀ ਇਗਜ਼ੈਂਪਲ ਮੈਂ ਇਹਦੇ 'ਚ ਦੱਸਣਾ ਚਾਹੁੰਦਾ ਵੀ ਤੁਹਾਨੂੰ ਪਤਾ ਵੀ ਕੱਲ੍ਹ ਰਾਤ ਨੂੰ ਜਦੋਂ ਆਪਾਂ ਖਬਰਾਂ ਕੀਤੀਆਂ ਸੀ ਮਨਿਓਰਟੀ ਗੌਰਮੈਂਟ ਦੇ ਨਾਲ ਕਿਊਬਿਕ ਦੇ ਵਿੱਚ ਗੌਰਮੈਂਟ ਫੋਰਮ ਹੋ ਗਈ ਜਿਹੜੀ ਕਿ ਹੁਣ ਪ੍ਰੀਮੀਅਰ ਨਵੇਂ ਜਿਹੜੇ ਨੇ ਉਹ ਸੈਪਰੇਟਿਸਟ ਪਾਰਟੀ ਜਿਹੜੀ ਪਾਰਟੀ ਕਿਊਬਿਕ ਵਾ ਜਿਹਨੂੰ ਕਹਿੰਦੇ ਆ PEQ ਇਹ ਪਾਰਟੀ ਜਿਨ੍ਹਾਂ ਨੇ ਵੋਟ ਜਿਹੜੇ ਆ ਪਾਉਣਗੇ। ਦੇਖਣ 'ਚ ਤਾਂ ਇੱਦਾਂ ਲੱਗਦਾ ਵੀ ਹੁਣ ਉਹ ਮਨਿਓਰਟੀ ਗੌਰਮੈਂਟ ਹੈ ਅਤੇ 69 ਸੀਟਾਂ ਆ ਗਈਆਂ 127 ਦੇ ਵਿੱਚੋਂ ਅਤੇ ਬਹੁਤ ਵੱਡੀ ਪਾਵਰ ਦੇ ਨਾਲ ਉਹ ਆ ਗਏ ਨੇ। ਆਲਮੋਸਟ ਮੈਜੋਰਟੀ ਤੋਂ ਥੋੜ੍ਹਾ ਜਿਹਾ ਡਾਊਨ ਨੇ, ਬਟ ਐਕਚੁਅਲ ਦੇ ਵਿੱਚ ਉਹ ਮੈਜੋਰਟੀ ਤੋਂ ਥੋੜ੍ਹੇ ਡਾਊਨ ਨਹੀਂ ਹੈਗੇ। ਉਹ ਸਿਰਫ 28% ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਨੂੰ, ਅਤੇ ਬਾਕੀ ਰੈਸਟ ਆਫ ਦਾ 57% ਜਿਹੜੇ ਲੋਕ ਜਿਹੜੇ ਬਾਕੀ ਪਾਰਟੀਆਂ ਦੇ ਨੇ ਜਿਹਦੇ 'ਚ ਲਿਬਰਲ ਹੋ ਗਏ, ਕੰਜ਼ਰਵੇਟਿਵ ਹੋ ਗਏ ਅਤੇ ਇੱਕ ਹੋਰ ਪਾਰਟੀ ਜਿਹੜੀ ਮੌਜੂਦਾ ਗੌਰਮੈਂਟ ਜਿਨ੍ਹਾਂ ਨੇ ਬਣਾਈ ਹੈ ਉੱਥੇ, ਉਹਨਾਂ ਨੂੰ ਜ਼ੀਰੋ ਸੀਟ ਮਿਲੀ ਹੈ ਇਸ ਵਾਰੀ। ਕਿੱਥੋਂ ਇੰਨੀਆਂ ਸੀਟਾਂ ਮੇਰੇ ਖਿਆਲ 90 ਸੀਟਸ ਤੋਂ ਖਿੱਚ ਕੇ ਅਤੇ ਜ਼ੀਰੋ 'ਤੇ ਆ ਗਏ ਆ। ਅਤੇ ਉਹਨਾਂ ਦੇ ਪ੍ਰੀਮੀਅਰ ਨੇ ਵੀ ਰਿਜ਼ਾਈਨ ਤਾਂ ਵੈਸੇ ਕਰਤਾ ਨਾਲੋਂ ਨਾਲ ਹੀ ਆਪਣੀ ਪਾਰਟੀ ਤੋਂ, ਅਤੇ ਬਟ ਐਜ਼ ਏ ਪ੍ਰੀਮੀਅਰ ਕਹਿੰਦੇ ਵੀ ਮੈਂ ਤਾਂ ਉਹ ਰਿਜ਼ਾਈਨ 'ਤੇ ਆਪਣੇ ਆਪ ਹੀ ਹੋ ਜਾਣਾ ਜਦੋਂ ਨਵਾਂ ਪ੍ਰੀਮੀਅਰ ਜਿਹੜੇ ਆ ਉਹ ਕਰਨਗੇ। ਕਹਿਣਾ ਕਿ ਮੈਂ ਚਾਹੁੰਦਾ ਕਿ ਵੀ ਇੰਨੇ ਘੱਟ ਵੋਟਾਂ ਹੋਣ ਦੇ ਬਾਵਜੂਦ ਵੀ ਉੱਥੇ ਗੌਰਮੈਂਟ ਫੋਰਮ ਹੋ ਗਈ। ਇਸੇ ਤਰੀਕੇ ਨਾਲ ਕਿਤੇ ਤੁਸੀਂ ਇਹ ਸੋਚਦੇ ਹੋਵੋ ਕਿ ਆਪਾਂ ਰੈਫਰੈਂਡਮ ਦੇ ਵਿੱਚ ਨਹੀਂ ਪਾਰਟੀਸਪੇਟ ਕਰਾਂਗੇ ਤਾਂ ਕੋਈ ਗੱਲ ਨਹੀਂ, ਇੰਨੀ ਵੱਡੀ 72% ਜਾਂ 70% ਤੋਂ ਵੱਧ ਲੋਕ ਜਿਹੜੇ ਨੇ ਐਵਰੇਜ ਉਹ ਇਹ ਮੰਨਦੇ ਆ ਵੀ ਇੱਥੇ ਆਪਾਂ ਸੈਪਰੇਟ ਨਹੀਂ ਹੋਣਾ, ਆਪਾਂ ਕੈਨੇਡਾ ਦੇ ਨਾਲ ਰਹਿਣਾ। ਬਟ ਉਹਦੇ ਬਾਵਜੂਦ ਜਿਹੜੇ ਥੋੜ੍ਹੇ ਪਰਸੈਂਟ ਵੀ ਜਿਹੜੇ ਚਾਹੁੰਦੇ ਨੇ, ਕਿਉਂਕਿ ਬਾਕੀਆਂ ਨੇ ਤਾਂ ਨਹੀਂ ਆਪਣਾ ਅੰਦਰ ਦਾ ਦੱਸਿਆ ਵੀ ਉਹ ਕੀ ਚਾਹੁੰਦੇ ਨੇ, ਬਟ ਜਿਹੜੇ ਥੋੜ੍ਹੇ ਪਰਸੈਂਟ ਚਾਹੁੰਦੇ ਨੇ ਵੀ ਆਪਾਂ ਸੈਪਰੇਟ ਹੋਣਾ ਚਾਹੁੰਦੇ ਹਾਂ, ਅਤੇ ਜਦੋਂ ਉਹਨਾਂ ਦੀ ਮੈਜੋਰਟੀ ਵੱਧ ਜਾਏਗੀ, ਉਹਨਾਂ ਦਾ ਨੰਬਰ ਵੱਧ ਜਾਏਗਾ, ਅਤੇ ਪਰਸੈਂਟੇਜ ਦੇ ਹਿਸਾਬ ਨਾਲ ਤਾਂ ਫਿਰ ਉਹ ਆਪਣੇ ਆਪ ਹੀ ਜ਼ਿਆਦਾ ਹੋ ਜਾਣਗੇ। ਪਲੱਸ ਉਹਨਾਂ ਦੀ ਇੱਕ ਮੈਂ ਹੋਰ ਖਬਰ ਦੇਖ ਰਿਹਾ ਸੀ ਜਿਹਦੇ 'ਚ ਇੱਕ ਜਿਹੜਾ ਲੀਡਰ ਹੈ ਜੀ ਰੱਥ ਜਿਹਨੂੰ ਕਹਿੰਦੇ ਆ ਬੇਸਿਕਲੀ, ਅਤੇ ਇਸੇ ਰੈਫਰੈਂਡਮ ਨੂੰ ਅੱਗੇ ਲੈ ਕੇ ਜਾਣ ਵਾਲਾ, ਅਤੇ ਉਹਨੂੰ ਹੁਣ ਆਪਣੇ ਆਪ 'ਚ ਕਿਊਬਿਕ ਤੋਂ ਉੱਤੋਂ ਵੈਲੀਡੇਸ਼ਨ ਮਿਲ ਰਹੀ ਹੈ ਕਿ ਵੀ ਉਹਨਾਂ ਦੇ ਅੰਦਰ ਵੀ ਇੱਕ ਲੀਡਰ ਦੇਖ ਰਹੇ ਨੇ ਕਿ ਵੀ ਉੱਥੇ ਵੀ ਸਾਡਾ ਟਾਈ ਅਪ ਜਿਹੜੇ ਨੇ ਹੋ ਰਿਹਾ। ਅਲਬਰਟਾ ਸੈਪਰੇਟਿਸਟ CNLI ਇਨ ਕਿਊਬਿਕ ਪ੍ਰੀਮੀਅਰ ਡੈਜ਼ਿਗਨੇਟ ਸੇਂਟ ਪੀਅਰ ਪਲੈਮਡੋਨ, ਇਹ ਉਹਦਾ ਨਾਂ ਹੈ ਜੀ ਵੈਸੇ, ਜਿਹੜੇ ਨਵੇਂ ਪ੍ਰੀਮੀਅਰ ਬਣਨਗੇ। ਹਾਲਾਂਕਿ ਕਾਫੀ ਸਾਲ ਪਹਿਲਾਂ ਤੋਂ ਬਾਅਦ ਇਹਨਾਂ ਨੂੰ ਗੌਰਮੈਂਟ ਦੇ ਵਿੱਚ ਆਉਣ ਦਾ ਮੌਕਾ ਮਿਲਿਆ। ਪਿਛਲੀ ਵਾਰੀ ਇਲੈਕਸ਼ਨ 'ਚ ਸਿਰਫ ਇਹਨਾਂ ਕੋਲ 3 ਸੀਟਾਂ ਹੀ ਸੀਗੀਆਂ। ਲਿਬਰਲ ਨੇ ਵੀ ਕਾਫੀ ਜ਼ਿਆਦਾ ਸੀਟਾਂ ਲੈ ਲਈਆਂ ਹੁਣ ਪਹਿਲੇ ਦੇ ਮੁਕਾਬਲੇ। ਲਿਬਰਲ ਵਾਲੇ ਵੀ ਖੁਸ਼ ਨੇ ਵੀ 1.5 ਸਾਲ ਦੇ ਅੰਦਰ ਅੰਦਰ ਹੀ ਉਹਨਾਂ ਨੇ ਆਲਮੋਸਟ ਡਬਲ ਸੀਟਾਂ ਕਰ ਲਈਆਂ। ਕੰਜ਼ਰਵੇਟਿਵ ਵੀ ਬੜੇ ਖੁਸ਼ ਨੇ, ਕੰਜ਼ਰਵੇਟਿਵ ਨੇ ਵੀ ਕਾਫੀ ਸੀਟਾਂ ਜਿਹੜੀਆਂ ਨੇ ਉੱਥੇ ਵਧਾ ਲਈਆਂ, ਪਹਿਲਾਂ ਇਹਨਾਂ ਕੋਲ ਵੀ ਕੋਈ ਸੀਟਾਂ ਨਹੀਂ ਸੀਗੀਆਂ। ਬਟ ਜਿਹੜੀ ਪ੍ਰੀਮੀਅਰ ਨੇ ਜਿਹੜੇ ਉਹ ਕੋਲੇਸ਼ਨ ਇਵੈਨ ਕੁਬਿਕ, ਇਹ ਪਾਰਟੀ ਦਾ ਨਾਂ ਹੀ ਜਾਂਦੀ ਕਿਉਂਕਿ ਕਾਫੀ ਪਾਰਟੀਆਂ ਨੇ ਉੱਥੇ ਪਰਫੋਰਮ ਕੀਤਾ ਹੈ। ਜਿਹਦੀ ਅਲੱਗ ਅਲੱਗ ਪਾਰਟੀਆਂ ਨੇ, ਕਿਊਬਿਕ ਦੀ ਜਿਹੜੀ ਲਿਬਰਲ ਪਾਰਟੀ ਹੈ QLP, ਅਤੇ ਇਸੇ ਤਰੀਕੇ ਨਾਲ ਕਿਊਬਿਕ ਦੀ ਜਿਹੜੀ ਕੰਜ਼ਰਵੇਟਿਵ ਪਾਰਟੀ ਹੈ QCP, ਸੋ ਇਹਨਾਂ ਨੂੰ ਵੀ ਚੰਗੀਆਂ ਵੋਟਸ ਜਿਹੜੀਆਂ ਨੇ ਮਿਲੀਆਂ। 28% ਜਿਹੜੀਆਂ ਵੋਟਸ ਨੇ ਉਹ ਪਾਰਟੀ ਫੋਰਮ ਕਰਨ ਵਾਲੀ ਨੂੰ ਮਿਲੇ ਆ। 24% ਦੇ ਕਰੀਬ ਜਿਹੜੀਆਂ ਨੇ ਉਹ ਲਿਬਰਲ ਨੂੰ ਮਿਲੀਆਂ, 21% ਦੇ ਕਰੀਬ ਜਿਹੜੀਆਂ ਉਹ ਕੰਜ਼ਰਵੇਟਿਵ ਨੂੰ ਮਿਲੀਆਂ। ਸੋ ਇੰਨੇ ਇੰਨੇ ਵੋਟਾਂ ਦਾ ਜਿਹੜਾ ਪਰਸੈਂਟੇਜ ਦੇ ਨਾਲ ਤੁਸੀਂ ਸੋਚ ਸਕਦੇ ਹੋ ਵੀ ਜੇ ਆਪਾਂ ਵੋਟਾਂ ਨਹੀਂ ਪਾਉਣ ਜਾਂਦੇ ਤਾਂ ਉਹਦਾ ਕਿੰਨਾ ਇੰਪੈਕਟ ਪੈਂਦਾ ਜਾਂ ਕਿੰਨਾ ਦੂਜੇ ਪਾਸੇ ਫਰਕ ਪੈ ਜਾਂਦਾ, ਸੀਟਾਂ ਜਿਹੜੀਆਂ ਚੇਂਜ ਹੋ ਜਾਂਦੀਆਂ। ਜਿਸ ਤਰੀਕੇ ਨਾਲ ਪਿਛਲੀ ਵਾਰੀ ਤੁਹਾਨੂੰ ਯਾਦ ਹੋਏਗਾ ਵੀ ਪ੍ਰੋਵਿੰਸ਼ੀਅਲ ਇਲੈਕਸ਼ਨ ਜਦੋਂ ਹੋਏ ਸੀਗੇ, 1500 ਵੋਟਸ ਜੇ ਹੋਰ ਕਹਿੰਦੇ ਆ ਵੀ ਜੇ NDP ਪਾਰਟੀ ਨੂੰ ਪਏ ਹੁੰਦੇ, ਪ੍ਰੋਵਿੰਸ਼ੀਅਲ NDP ਪਾਰਟੀ ਨੂੰ, ਤਾਂ ਫੋਰਮ ਕਰਨੀ ਸੀ ਗੌਰਮੈਂਟ ਰੇਚਲ ਨੋਡਲੀ ਨੇ, ਨਾ ਕਿ ਡੈਨੀਅਲ ਸਮਿਥ ਨੇ। ਹੁਣ ਡੈਨੀਅਲ ਸਮਿਥ ਦੀ ਗੌਰਮੈਂਟ ਤਾਂ ਬਣ ਗਈ, ਬਟ ਜੋ ਕੁਛ ਝਟਕੇ ਲੱਗ ਰਹੇ ਨੇ ਜੋ ਆਪਾਂ ਦੇਖ ਰਹੇ ਹਾਂ ਪਿਛਲੇ ਟਾਈਮ ਦੇ ਉੱਤੋਂ, ਅਤੇ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਸੈਪਰੇਟਿਸਟ ਮੂਵਮੈਂਟ ਜਿਹੜੀ ਕਿਊਬਿਕ ਦੇ ਵਿੱਚ ਚੱਲ ਰਹੀ ਸੀ ਉਹ ਇੱਥੇ ਵੀ ਚੱਲ ਪਈ ਹੈ। ਸੋ ਇਹਦਾ ਕਾਫੀ ਨੈਗੇਟਿਵ ਇੰਪੈਕਟ

0: ਇਫੈਕਟ ਜਿਹੜਾ ਪੈ ਰਿਹਾ ਉਹਦੇ ਬਾਰੇ ਥੋੜਾ ਜਿਹਾ ਡਿਸਕਸ ਕਰਾਂਗਾ ਮੈਂ ਵੀ ਕੀ ਕੁਛ ਅੱਜ, ਕਿਉਂਕਿ ਇੱਕ ਕੈਲਗਰੀ ਚੈਂਬਰ ਆਫ ਕਾਮਰਸ ਦੀ ਵੀ ਮੀਟਿੰਗ ਉਹ ਸੀਗਾ ਇੱਕ ਪ੍ਰੋਗਰਾਮ ਜਿਹਦੇ 'ਚ ਜੈਸਨ ਕੈਨੀ ਉਹਨਾਂ ਨੇ ਵੀ ਪਾਰਟੀਸਪੇਟ ਕੀਤਾ ਅਤੇ ਗੈਸਟ ਦੇ ਰੂਪ ਦੇ ਵਿੱਚ ਉਹਨਾਂ ਨੇ ਕਾਫੀ ਕੁਛ ਡਾਟਾ ਦਿੱਤੇ। ਇਸ ਤੋਂ ਇਲਾਵਾ ਹੋਰ ਵੀ ਕਾਫੀ ਜਿਹੜੇ ਲੋਕ ਸੀਗੇ ਉਹਦੇ 'ਚ ਪਹੁੰਚੇ। ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਜਾਂ ਕੰਮ ਕਾਰ ਦੇ ਬਾਰੇ ਗੱਲਬਾਤ ਕਰਾਂਗੇ ਆਪਾਂ। ਥੋੜ੍ਹੀ ਜਿਹੀਆਂ ਖਬਰਾਂ ਜਿਹੜੀਆਂ ਨੇ ਆਪਾਂ ਪੰਜਾਬੀ ਦੀਆਂ ਸੁਣ ਲੈਂਦੇ ਹਾਂ, ਫਿਰ ਇਸ ਤੋਂ ਬਾਅਦ ਵਾਪਸ ਮਿਲ ਕੇ ਅਤੇ ਇਹਦੇ 'ਤੇ ਵੀ ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ। ਸਬਰੰਗ ਰੇਡੀਓ 94.7 ਐਫ ਐਮ, ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਇਹ ਖਬਰਾਂ ਦੀ ਜਿਹੜੀ ਜਾਣਕਾਰੀ ਇਹ ਤੁਹਾਡੇ ਨਾਲ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ। ਇੱਕ ਛੋਟੀ ਜਿਹੀ ਥੋੜ੍ਹੀ ਜਿਹੀ ਖਬਰਾਂ ਸੁਣ ਲੈਂਦੇ ਪੰਜਾਬੀ ਦੀਆਂ, ਫਿਰ ਇਸ ਤੋਂ ਬਾਅਦ ਆਪਾਂ ਆਪਣੀ ਗੱਲਬਾਤ ਜਿਹੜੀ ਉਹ ਤੁਹਾਡੇ ਨਾਲ ਜਾਰੀ ਰੱਖਦੇ ਹਾਂ ਜੀ।
1: ਅਮਰੀਕਾ ਦੀ ਸਿਟੀਜ਼ਨਸ਼ਿਪ ਗਵਾਉਣ ਵਾਲੇ ਪੰਜਾਬੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਤੇ ਡਿਪਾਰਟਮੈਂਟ ਆਫ ਜਸਟਿਸ ਵੱਲੋਂ ਜਾਰੀ 40 ਜਣਿਆਂ ਦੀ ਨਵੀਂ ਸੂਚੀ 'ਚ ਕੈਲੀਫੋਰਨੀਆ ਰਹਿੰਦੇ ਬਲਵਿੰਦਰ ਸਿੰਘ ਦਾ ਨਾਂ ਵੀ ਨਜ਼ਰ ਆ ਰਿਹਾ ਏ। ਟਰੰਪ ਸਰਕਾਰ ਦਾ ਕਹਿਣਾ ਕਿ ਅਮਰੀਕਾ ਦੀ ਨਾਗਰਿਕਤਾ ਹਾਸਲ ਕਰਦਿਆਂ ਸੂਚੀ 'ਚ ਸ਼ਾਮਲ ਸਾਰੇ 40 ਪ੍ਰਵਾਸੀਆਂ ਨੇ ਫਰਾਡ ਕੀਤਾ। ਨਿਆਂ ਵਿਭਾਗ ਦਾ ਕਹਿਣਾ ਕਿ ਬਲਵਿੰਦਰ ਸਿੰਘ ਨੇ 1992 'ਚ ਇਮੀਗ੍ਰੇਸ਼ਨ ਅਰਜ਼ੀ ਦਾਖਲ ਕੀਤੀ ਪਰ 2003 'ਚ ਗ੍ਰੀਨ ਕਾਰਡ ਹਾਸਲ ਕਰਨ ਵਾਸਤੇ ਕੋਈ ਹੋਰ ਸ਼ਨਾਖਤ ਦਰਜ ਕਰਵਾਈ। ਬਲਵਿੰਦਰ ਸਿੰਘ ਨੂੰ 2009 'ਚ ਸ਼ਨਾਖਤ ਦੇ ਦੂਜੇ ਸਬੂਤ ਤਹਿਤ US ਸਿਟੀਜ਼ਨਸ਼ਿਪ ਮਿਲ ਗਈ ਪਰ ਪੜਤਾਲ ਦੌਰਾਨ ਫਿੰਗਰ ਪ੍ਰਿੰਟਸ ਸਾਰੇ ਭੇਤ ਖੋਲ ਦਿੱਤੇ। ਬਲਵਿੰਦਰ ਸਿੰਘ ਦੀ ਸਿਟੀਜ਼ਨਸ਼ਿਪ ਰੱਦ ਕਰਨ ਬਾਰੇ ਪ੍ਰਕਿਰਿਆ ਆਰੰਭ ਦਿੱਤੀ ਗਈ ਹੈ ਅਤੇ ਗੁੰਮਰਾਹਕੁੰਨ ਜਾਣਕਾਰੀ ਪੇਸ਼ ਕਰਨ ਸਣੇ ਗੈਰ ਕਾਨੂੰਨੀ ਸਰਗਰਮੀਆਂ 'ਚ ਸ਼ਮੂਲੀਅਤ ਦੇ 7 ਦੋਸ਼ ਆਇਦ ਕੀਤੇ ਗਏ ਨੇ। ਨਵੀਂ ਸੂਚੀ 'ਚ ਸ਼ਾਮਲ ਜ਼ਿਆਦਾਤਰ ਪ੍ਰਵਾਸੀ ਪਾਕਿਸਤਾਨ, ਮੈਕਸੀਕੋ, ਕੰਬੋਡੀਆ, ਨੇਪਾਲ ਅਤੇ ਅਫਗਾਨਿਸਤਾਨ ਨਾਲ ਸਬੰਧਤ ਦੱਸੇ ਜਾ ਰਹੇ ਨੇ। ਇਸ ਤੋਂ ਪਹਿਲਾਂ ਕੈਂਸਸ ਸੂਬੇ 'ਚ ਕਈ ਮਾਮਲੇ ਇਦਾਂ ਦੇ ਸਾਹਮਣੇ ਆਏ ਤੇ ਹਰਿੰਦਰ ਸਿੰਘ ਉਰਫ ਰਸ਼ਪਾਲ ਸਿੰਘ ਦੀ ਸਿਟੀਜ਼ਨਸ਼ਿਪ ਰੱਦ ਕਰਨ ਬਾਰੇ ਕਾਰਵਾਈ ਅਗਸਤ ਦੇ ਪਹਿਲੇ ਹਫ਼ਤੇ ਆਰੰਭੀ ਗਈ। ਹਰਜਿੰਦਰ ਸਿੰਘ ਸਾਲ 2000 ਦੇ ਵਿੱਚ ਗ੍ਰੀਨ ਕਾਰਡ ਮਿਲਿਆ ਤੇ 8 ਸਾਲ ਬਾਅਦ ਸਿਟੀਜ਼ਨਸ਼ਿਪ ਮਿਲ ਗਈ ਪਰ ਟਰੰਪ ਸਰਕਾਰ ਇੱਕੋ ਸ਼ਖਸ ਦੇ ਕਈ ਰੂਪ ਹੋਣ ਦਾ ਦਾਅਵਾ ਕਰ ਰਹੀ ਹੈ। ਇਸੇ ਤਰ੍ਹਾਂ 65 ਸਾਲਾ ਨਰਿੰਦਰ ਸਿੰਘ ਦੀ ਸਿਟੀਜ਼ਨਸ਼ਿਪ ਵੀ ਰੱਦ ਕਰ ਦਿੱਤੀ ਜਾ ਰਹੀ ਹੈ। ਨਰਿੰਦਰ ਸਿੰਘ 1996 'ਚ ਅਮਰੀਕਾ ਦਾਖਲ ਹੋਇਆ ਤੇ ਮਈ 2008 'ਚ ਸਿਟੀਜ਼ਨਸ਼ਿਪ ਹਾਸਲ ਕਰ ਲਈ ਪਰ ਟਰੰਪ ਸਰਕਾਰ ਦਾ ਕਹਿਣਾ ਹੈ ਕਿ ਦੂਰੀ ਪਛਾਣ ਦੇ ਆਧਾਰ ਤੇ ਅਸਲ ਤੱਥਾਂ ਤੇ ਪਰਦਾ ਪਾਇਆ ਗਿਆ। ਅਮਰੀਕਾ ਦੇ ਅਟਾਰਨੀ ਜਨਰਲ ਟੌਡ ਬਲੈਂਚ ਨੇ ਸੋਮਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁਲਕ ਦੇ ਇਤਿਹਾਸ 'ਚ ਸਿਟੀਜ਼ਨਸ਼ਿਪ ਰੱਦ ਕਰਨ ਦੀ ਸਭ ਤੋਂ ਵੱਡੀ ਮੁਹਿੰਮ ਚੱਲ ਰਹੀ ਹੈ ਤੇ ਇਮੀਗ੍ਰੇਸ਼ਨ ਸਿਸਟਮ ਨਾਲ ਧੋਖਾਧੜੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਅਮਰੀਕਾ ਦੇ ਕਿਸੇ ਵੀ ਨਾਗਰਿਕ ਦੀ ਸਿਟੀਜ਼ਨਸ਼ਿਪ ਰੱਦ ਕਰਨ ਦਾ ਅਖਤਿਆਰ ਸਰਕਾਰ ਨੂੰ ਦਿੰਦਾ ਹੈ ਜਿਸ ਨੇ ਝੂਠੇ ਦਸਤਾਵੇਜ਼ਾਂ ਦੇ ਆਧਾਰ ਤੇ ਸਹੂਲਤ ਹਾਸਲ ਕੀਤੀ। ਵੀਜ਼ਾ ਓਵਰਸਟੇ ਲੰਬੇ ਸਮੇਂ ਤੋਂ ਅਮਰੀਕਾ 'ਚ ਗੈਰ ਕਾਨੂੰਨੀ ਇਮੀਗ੍ਰੇਸ਼ਨ ਅਤੇ ਇਮੀਗ੍ਰੇਸ਼ਨ ਲਾਗੂ ਕਰਨ ਨਾਲ ਜੁੜੀ ਵੱਡੀ ਬਹਿਸ ਦਾ ਇੱਕ ਹਿੱਸਾ ਰਹੇ ਨੇ। ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਨੇ ਵਿੱਤੀ ਸਾਲ 2021 ਤੋਂ 2024 ਦਰਮਿਆਨ ਸੰਭਾਵਿਤ ਨਾਨ ਇਮੀਗ੍ਰੈਂਟ ਓਵਰਸਟੇ ਨਾਲ ਜੁੜੇ ਲੱਖਾਂ ਮਾਮਲਿਆਂ 'ਤੇ ਸੀਮਤ ਕਾਰਵਾਈ ਕੀਤੀ। ਇਨ੍ਹਾਂ ਵਿੱਚ ਉਹ ਮਾਮਲੇ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਸੰਭਾਵਿਤ ਰਾਸ਼ਟਰੀ ਸੁਰੱਖਿਆ ਖਤਰੇ ਵਜੋਂ ਦਰਜ ਕੀਤਾ ਗਿਆ ਸੀ। ਇਹ ਜਾਣਕਾਰੀ ਹੋਮਲੈਂਡ ਸਿਕਿਉਰਿਟੀ ਵਿਭਾਗ ਦੇ ਸੁਤੰਤਰ ਨਿਗਰਾਨ ਵੱਲੋਂ ਜਾਰੀ ਰਿਪੋਰਟ 'ਚ ਸਾਹਮਣੇ ਆਈ ਹੈ ਜਿਸ ਨੂੰ DHS ਨੇ 5 ਅਕਤੂਬਰ ਨੂੰ ਉਜਾਗਰ ਕੀਤਾ। DHS ਦੇ ਆਫਿਸ ਆਫ ਇੰਸਪੈਕਟਰ ਜਨਰਲ ਨੇ 29 ਸਤੰਬਰ ਨੂੰ ਜਾਰੀ ਆਪਣੀ ਰਿਪੋਰਟ 'ਚ ਵਿੱਤੀ ਸਾਲ 2021 ਤੋਂ 2024 ਤੱਕ ਨਾਨ ਇਮੀਗ੍ਰੈਂਟ ਓਵਰਸਟੇ ਨਾਲ ਜੁੜੇ ਮਾਮਲਿਆਂ ਨੂੰ ICE ਵੱਲੋਂ ਸੰਭਾਲਣ ਦੀ ਜਾਂਚ ਕੀਤੀ। DHS ਨੇ 5 ਅਕਤੂਬਰ ਨੂੰ ਵੱਖਰੇ ਬਿਆਨ ਰਾਹੀਂ ਨਿਗਰਾਨ ਰਾਹੀਂ ਖੋਜਾਂ ਵੱਲ ਧਿਆਨ ਦਿਵਾਉਂਦਿਆਂ ਪਿਛਲੀਆਂ ਬਾਈਡਨ ਪ੍ਰਸ਼ਾਸਨ ਦੀ ਆਲੋਚਨਾ ਕੀਤੀ। DHS ਵੱਲੋਂ ਇੰਸਪੈਕਟਰ ਜਨਰਲ ਦੀ ਰਿਪੋਰਟ ਦੇ ਹਵਾਲੇ ਨਾਲ ਦਿੱਤੇ ਅੰਕੜਿਆਂ ਮੁਤਾਬਕ 4 ਸਾਲਾਂ ਦੌਰਾਨ ICE ਨੂੰ ਸੰਭਾਵਿਤ ਓਵਰਸਟੇ ਨਾਲ ਜੁੜੇ 31,45,375 ਮਾਮਲਿਆਂ ਦੀ ਜਾਣਕਾਰੀ ਮਿਲੀ। ਇਨ੍ਹਾਂ 'ਚੋਂ 1,04,049 ਯਾਨੀ ਕਿ ਲਗਭਗ 3.3% ਮਾਮਲੇ ਸੰਭਾਵਿਤ ਰਾਸ਼ਟਰੀ ਸੁਰੱਖਿਆ ਤੇ ਜਨਤਕ ਸੁਰੱਖਿਆ ਚਿੰਤਾਵਾਂ ਵਜੋਂ ਸ਼੍ਰੇਣੀਬੱਧ ਕੀਤੇ ਗਏ ਸਨ। DHS ਮੁਤਾਬਕ ਇਸ ਸਮੂਹ 'ਚੋਂ ਸਿਰਫ 496 ਮਾਮਲਿਆਂ 'ਚ ਜਾਂਚ ਸ਼ੁਰੂ ਕੀਤੀ ਗਈ ਜਿਸ ਦੇ ਨਤੀਜੇ ਵਜੋਂ 8 ਗ੍ਰਿਫਤਾਰੀਆਂ ਹੋਈਆਂ। ਬਾਕੀ 30,41,326 ਓਵਰਸਟੇ ਮਾਮਲੇ ਯਾਨੀ ਕਿ 96.7% ਗੈਰ ਤਰਜੀਹੀ ਸ਼੍ਰੇਣੀ 'ਚ ਰੱਖੇ ਗਏ। DHS ਨੇ ਦੱਸਿਆ ਕਿ ICE ਦੇ ਐਨਫੋਰਸਮੈਂਟ ਐਂਡ ਰਿਮੂਵਲ ਆਪਰੇਸ਼ਨ ਨੂੰ ਭੇਜੇ ਗਏ 28,37,188 ਗੈਰ ਤਰਜੀਹੀ ਮਾਮਲਿਆਂ 'ਚੋਂ 5 ਮਾਮਲਿਆਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਨੂੰ ਸੰਭਾਵਿਤ ਜਨਤਕ ਸੁਰੱਖਿਆ ਖਤਰੇ ਵਜੋਂ ਪਛਾਣਿਆ ਗਿਆ ਸੀ। ਇਨ੍ਹਾਂ ਮਾਮਲਿਆਂ 'ਚ 2 ਗ੍ਰਿਫਤਾਰੀਆਂ ਹੋਈਆਂ। ਇੰਸਪੈਕਟਰ ਜਨਰਲ ਦੀ ਸਮੀਖਿਆ ਵਿੱਤੀ ਸਾਲ 2021 ਤੋਂ 2024 ਤੱਕ ਦੇ ਸਮੇਂ ਨੂੰ ਕਵਰ ਕਰਦੀ ਹੈ ਜੋ ਵੱਡੇ ਪੱਧਰ ਤੇ ਬਾਈਡਨ ਪ੍ਰਸ਼ਾਸਨ ਦੇ ਕਾਰਜਕਾਲ ਨਾਲ ਮੇਲ ਖਾਂਦੀ ਹੈ। ਵੀਜ਼ਾ ਓਵਰਸਟੇ ਲੰਬੇ ਸਮੇਂ ਤੋਂ ਅਮਰੀਕਾ 'ਚ ਗੈਰ ਕਾਨੂੰਨੀ ਇਮੀਗ੍ਰੇਸ਼ਨ ਅਤੇ ਇਮੀਗ੍ਰੇਸ਼ਨ ਲਾਗੂ ਕਰਨ ਨਾਲ ਜੁੜੀ ਵੱਡੀ ਬਹਿਸ ਦਾ ਇੱਕ ਹਿੱਸਾ ਰਹੇ ਨੇ। ਡੀਐਚਐਸ ਵੱਖਰੇ ਤੌਰ ਤੇ ਐਂਟਰੀ ਐਗਜ਼ਿਟ ਓਵਰਸਟੇ ਰਿਪੋਰਟਾਂ ਵੀ ਜਾਰੀ

0: ਕਰਦਾ ਹੈ ਜਿਨ੍ਹਾਂ ਵਿੱਚ ਵਿੱਤੀ ਸਾਲ ਦੌਰਾਨ ਅਮਰੀਕਾ ਤੋਂ ਰਵਾਨਾ ਹੋਣ ਦੀ ਉਮੀਦ ਵਾਲੇ ਵਿਦੇਸ਼ੀ ਯਾਤਰੀਆਂ ਬਾਰੇ ਦੇਸ਼ਵਾਰ ਜਾਣਕਾਰੀ ਦਿੱਤੀ ਜਾਂਦੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਫੌਜ ਦੇ ਸਾਬਕਾ ਮੇਜਰ ਨੂੰ ਗੋਲੀ ਮਾਰਨ ਦੇ ਹੁਕਮ ਦਿੱਤੇ ਜਿਸ ਵੱਲੋਂ ਸਮੂਹਿਕ ਕਤਲੇਆਮ ਦੌਰਾਨ 13 ਜਣਿਆਂ ਦੀ ਹੱਤਿਆ ਕਰ ਦਿੱਤੀ ਗਈ ਤੇ 30 ਹੋਰਨਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਪੈਂਟਾਗਨ ਦੇ ਮੁੱਖ ਬੁਲਾਰੇ ਸ਼ੌਨ ਪਾਰਨੈਲ ਨੇ ਦੱਸਿਆ ਕਿ ਅਮਰੀਕਾ 'ਚ ਗੋਲੀਆਂ ਨਾਲ ਸਜ਼ਾਏ ਮੌਤ ਹਾਸਲ ਕਰਨ ਵਾਲਾ ਨਿਦਾਲ ਮਲਿਕ ਹਸਨ 2010 ਤੋਂ ਬਾਅਦ ਦੂਜਾ ਕੈਦੀ ਹੈ। ਚੇਤੇ ਰਹਿ ਕੇ ਨਿਦਾਲ ਹਸਨ ਨੇ ਅਫਗਾਨਿਸਤਾਨ 'ਚ ਤੈਨਾਤੀ ਦਾ ਵਿਰੋਧ ਕਰਦਿਆਂ ਅਤੇ ਤਾਲਿਬਾਨ ਆਗੂਆਂ ਅਮਰੀਕਨ ਫੌਜ ਤੋਂ ਬਚਾਉਣ ਦੇ ਮਕਸਦ ਤਹਿਤ ਨਵੰਬਰ 2009 'ਚ ਫੋਰਟ ਹੁੱਡ ਮਿਲਟਰੀ ਬੇਸ 'ਤੇ ਗੋਲੀਬਾਰੀ ਕਰਦਿਆਂ ਵੱਡਾ ਜਾਨੀ ਨੁਕਸਾਨ ਕੀਤਾ। ਅਮਰੀਕਾ ਦੇ ਫੌਜੀ ਇਤਿਹਾਸ 'ਚ ਕਿਸੇ ਫੌਜੀ ਅੱਡੇ ਅੰਦਰ ਇਹ ਸਭ ਤੋਂ ਖਤਰਨਾਕ ਹਾ ਮੰਨਿਆ ਗਿਆ। ਜਵਾਬੀ ਕਾਰਵਾਈ ਦੌਰਾਨ ਨਿਦਾਲ ਹਸਨ ਜ਼ਖਮੀ ਹੋ ਗਿਆ ਤੇ ਲੱਕ ਤੋਂ ਹੇਠਲੇ ਹਿੱਸੇ ਨੇ ਕੰਮ ਕਰਨਾ ਬੰਦ ਕਰ ਦਿੱਤਾ। ਮੁਕੱਦਮੇ ਦੀ ਸੁਣਵਾਈ ਦੌਰਾਨ ਨਿਦਾਲ ਹਸਨ ਨੇ ਅਦਾਲਤ ਨੂੰ ਦੱਸਿਆ ਕਿ ਉਹ ਅਮਰੀਕਾ ਦੀ ਇਸਲਾਮ ਵਿਰੁੱਧ ਜੰਗ 'ਚ ਪਾਲਾ ਬਦਲਣ ਵਾਸਤੇ ਮਜਬੂਰ ਹੋ ਗਿਆ। ਉਸਨੇ ਮੰਨਿਆ ਕਿ ਉਹ ਅਮਰੀਕਨ ਫੌਜੀਆਂ ਨੂੰ ਅਫਗਾਨਿਸਤਾਨ ਜਾਣ ਤੋਂ ਰੋਕਣਾ ਚਾਹੁੰਦਾ ਸੀ ਤਾਂ ਜੋ ਮੁਸਲਮਾਨਾਂ ਦੀ ਜਾਨ ਬਚਾਈ ਜਾ ਸਕੇ। ਕੈਨੇਡਾ ਤੇ ਅਮਰੀਕਾ ਵਿਚਾਲੇ ਵਪਾਰਕ ਤਣਾਅ ਦਾ ਅਸਰ ਸਰਹੱਦ ਦੇ ਦੋਵੇਂ ਪਾਸਿਆਂ ਦੇ ਕਾਰੋਬਾਰ ਤੇ ਪੈ ਰਿਹਾ ਏ। ਅਮਰੀਕਾ ਦੇ ਵਰਮੌਂਟ ਸੂਬੇ ਦੇ ਇੱਕ ਪਨੀਰ ਉਤਪਾਦਕ ਦਾ ਕਹਿਣਾ ਕਿ ਕੈਨੇਡੀਅਨ ਬਾਜ਼ਾਰ 'ਚ ਉਸ ਦੀ ਵਿਕਰੀ ਲਗਭਗ ਖਤਮ ਹੋ ਗਈ ਹੈ। ਜੈਸਪਰ ਹਿੱਲ ਫਾਰਮ ਦੇ ਮਾਲਕ ਮੈਟੀਓ ਕੇਹਲਰ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਸ ਦੇ ਕਈ ਉਤਪਾਦ ਕਿਊਬਿਕ ਅਤੇ ਅੰਟਾਰੀਓ ਭੇਜੇ ਜਾਂਦੇ ਸਨ, ਪਰ 2025 'ਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ ਨਾਲ ਵਪਾਰਕ ਪਾਬੰਦੀਆਂ ਅਤੇ ਟੈਰਿਫ ਲਗਾਉਣ ਦੀਆਂ ਗੱਲਾਂ ਤੋਂ ਬਾਅਦ ਆਰਡਰ ਬੰਦ ਹੋ ਗਿਆ। ਉਨ੍ਹਾਂ ਮੁਤਾਬਕ ਇਸ ਨਾਲ ਕਾਰੋਬਾਰ ਨੂੰ ਲੱਖਾਂ ਡਾਲਰ ਦਾ ਨੁਕਸਾਨ ਹੋਇਆ ਏ। ਵਰਮੌਂਟ ਦੇ ਸੈਰ ਸਪਾਟਾ ਖੇਤਰ ਤੇ ਵੀ ਇਸ ਦਾ ਅਸਰ ਦੱਸਿਆ ਜਾ ਰਿਹਾ ਏ। ਲੇਕ ਚੈਂਪਲੇਨ ਚੈਂਬਰ ਆਫ ਕਾਮਰਸ ਮੁਤਾਬਕ ਕੈਨੇਡੀਅਨ ਸੈਲਾਨੀਆਂ ਦੀ ਗਿਣਤੀ ਘਟਣ ਕਾਰਨ ਰੈਸਟੋਰੈਂਟਸ, ਹੋਟਲਾਂ ਤੇ ਹੋਰ ਕਾਰੋਬਾਰਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਏ। ਕਾਰੋਬਾਰੀ ਆਗੂਆਂ ਦਾ ਕਹਿਣਾ ਹੈ ਕਿ ਇਸ ਤਣਾਅ ਨੇ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਪੁਰਾਣੇ ਸੱਭਿਆਚਾਰਕ ਅਤੇ ਪਰਿਵਾਰਕ ਰਿਸ਼ਤਿਆਂ ਨੂੰ ਵੀ ਪ੍ਰਭਾਵਿਤ ਕੀਤਾ ਏ। ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀਆਂ 'ਚੋਂ ਇੱਕ ਐਲਨ ਮਸਕ ਇੱਕ ਵਾਰ ਫਿਰ 1 ਟ੍ਰਿਲੀਅਨ ਡਾਲਰ ਦੇ ਅੰਕੜੇ ਨੂੰ ਪਾਰ ਕਰ ਗਿਆ ਏ। ਟੈਸਲਾ ਤੇ ਸਪੇਸ ਐਕਸ ਦੇ ਸ਼ੇਅਰਾਂ 'ਚ ਵਾਧੇ ਨੇ ਉਸ ਦੀ ਦੌਲਤ ਨੂੰ ਸਿੱਧਾ ਪ੍ਰਭਾਵਿਤ ਕੀਤਾ। ਬਲੂਮਬਰਗ ਬਿਲੀਨੀਅਰਜ਼ ਇੰਡੈਕਸ ਅਨੁਸਾਰ ਸੋਮਵਾਰ ਨੂੰ ਮਸਕ ਦੀ ਕੁੱਲ ਦੌਲਤ ਲਗਭਗ 65 ਅਰਬ ਡਾਲਰ ਵੱਧ ਕੇ 1.04 ਟ੍ਰਿਲੀਅਨ ਡਾਲਰ ਹੋ ਗਈ। ਭਾਰਤੀ ਮੁਦਰਾ 'ਚ ਮਸਕ ਦੀ ਕੁੱਲ ਦੌਲਤ ਲਗਭਗ 92 ਲੱਖ ਕਰੋੜ ਰੁਪਏ ਬਣਦੀ ਹੈ, ਭਾਵ ਉਸ ਦੀ ਦੌਲਤ ਸਿਰਫ ਇੱਕ ਦਿਨ ਦੇ ਵਿੱਚ ਲਗਭਗ 5.7 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ। ਮਸਕ ਦੀ ਕੁੱਲ ਦੌਲਤ ਦਾ ਇੱਕ ਵੱਡਾ ਹਿੱਸਾ ਉਹਨਾਂ ਕੰਪਨੀਆਂ ਵਿੱਚ ਉਸ ਦੀ ਹਿੱਸੇਦਾਰੀ ਨਾਲ ਜੁੜਿਆ ਹੋਇਆ ਏ। ਬਲੂਮਬਰਗ ਅਨੁਸਾਰ ਟੈਸਲਾ ਅਤੇ ਸਪੇਸ ਐਕਸ 'ਚ ਉਸ ਦੇ ਹਿੱਸੇਦਾਰੀ ਦੇ ਕੁੱਲ ਦੌਲਤ ਦੇ 98% ਤੋਂ ਵੱਧ ਹੈ। ਇਹੀ ਕਾਰਨ ਹੈ ਕਿ ਜਦੋਂ ਇਨ੍ਹਾਂ ਕੰਪਨੀਆਂ ਦੇ ਸ਼ੇਅਰ ਵੱਧਦੇ ਨੇ ਤਾਂ ਮਸਕ ਦੀ ਕੁੱਲ ਨੈੱਟਵਰਥ ਵੀ ਤੇਜ਼ੀ ਨਾਲ ਵੱਧਦੀ ਹੈ। ਅਕਤੂਬਰ ਦੀ ਸ਼ੁਰੂਆਤ ਤੋਂ ਸਪੇਸ ਐਕਸ ਦੇ ਸ਼ੇਅਰ ਲਗਭਗ 13% ਵਧੇ, ਜਦਕਿ ਟੈਸਲਾ ਦੇ ਸ਼ੇਅਰ ਲਗਭਗ 6.7% ਵਧੇ ਨੇ। ਇਸ ਵਾਧੇ ਨੇ ਮਸਕ ਦੀ ਦੌਲਤ ਨੂੰ 1 ਟ੍ਰਿਲੀਅਨ ਡਾਲਰ ਦੇ ਅੰਕੜੇ ਤੋਂ ਉੱਪਰ ਪਹੁੰਚਾ ਦਿੱਤਾ ਏ। ਐਲਨ ਮਸਕ ਪਹਿਲਾਂ ਜੂਨ ਦੇ ਵਿੱਚ ਪਹਿਲੀ ਵਾਰ 1 ਟ੍ਰਿਲੀਅਨ ਡਾਲਰ ਦੇ ਅੰਕੜੇ ਤੇ ਪਹੁੰਚਿਆ ਸੀ, ਹਾਲਾਂਕਿ ਸਪੇਸ ਐਕਸ ਦੇ ਸ਼ੇਅਰਾਂ 'ਚ ਗਿਰਾਵਟ ਕਾਰਨ ਉਸ ਦੀ ਦੌਲਤ 'ਚ ਗਿਰਾਵਟ ਆਈ। ਹੁਣ ਲਗਭਗ 3 ਮਹੀਨਿਆਂ ਬਾਅਦ ਮਸਕ ਇੱਕ ਵਾਰ ਫਿਰ 1 ਟ੍ਰਿਲੀਅਨ ਡਾਲਰ ਦੇ ਅੰਕੜੇ ਨੂੰ ਪਾਰ ਕਰ ਗਿਆ ਏ। ਉਸ ਦੀ ਦੌਲਤ 'ਚ ਇਹ ਵਾਧਾ ਟ੍ਰਿਲੀਅਨੀਅਰ ਕਲੱਬ 'ਚ ਉਸ ਦੀ ਵਾਪਸੀ ਦੇ ਨਾਲ ਕਾਫੀ ਚਰਚਾ ਪੈਦਾ ਕਰ ਰਿਹਾ ਏ। ਸਪੇਸ ਐਕਸ ਦਾ ਵਾਧਾ ਮਸਕ ਦੀ ਦੌਲਤ 'ਚ ਇਸ ਵਾਧੇ 'ਚ ਇੱਕ ਮਹੱਤਵਪੂਰਨ ਯੋਗਦਾਨ ਦੇ ਰਿਹਾ ਏ। ਅਕਤੂਬਰ ਦੀ ਸ਼ੁਰੂਆਤ ਤੋਂ ਕੰਪਨੀ ਦੇ ਸ਼ੇਅਰ ਲਗਭਗ 13% ਵਧੇ। ਸਪੇਸ ਐਕਸ ਦੇ ਸ਼ੇਅਰ ਅਗਸਤ ਦੇ ਹੇਠਲੇ ਪੱਧਰ ਤੋਂ ਲਗਭਗ 58% ਦੀ ਰਿਕਵਰ ਹੋਏ ਨੇ। ਮੋਰਗਨ ਸਟੈਨਲੀ ਦੇ ਵਿਸ਼ਲੇਸ਼ਕਾਂ ਨੇ ਸਪੇਸ ਐਕਸ ਤੇ ਸਪੇਸ ਅਤੇ ਖੁਫੀਆ ਖੇਤਰ 'ਚ ਇੱਕ ਆਕਰਸ਼ਕ ਨਿਵੇਸ਼ ਵਜੋਂ ਵੀ ਦਰਸਾਇਆ। ਇਸ ਨਾਲ ਕੰਪਨੀ 'ਚ ਨਿਵੇਸ਼ਕਾਂ ਦਾ ਵਿਸ਼ਵਾਸ ਮਜ਼ਬੂਤ ਹੋਇਆ। ਟੈਸਲਾ ਦੇ ਸ਼ੇਅਰਾਂ 'ਚ ਵਾਧੇ ਨੇ ਵੀ ਮਸਕ ਦੀ ਕੁੱਲ ਕੀਮਤ ਵਧਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ। ਕੰਪਨੀ ਨੇ ਹਾਲ ਹੀ 'ਚ ਆਪਣੀ ਤੀਜੀ ਤਿਮਾਹੀ ਦੀ ਵਿਕਰੀ ਦੇ ਅੰਕੜੇ ਜਾਰੀ ਕੀਤੇ ਜੋ ਬਾਜ਼ਾਰ ਦੀਆਂ ਉਮੀਦਾਂ ਤੋਂ ਵੱਧ ਨੇ। ਇਸ ਤੋਂ ਬਾਅਦ ਟੈਸਲਾ ਦੇ ਸ਼ੇਅਰਾਂ 'ਚ ਵਾਧਾ ਹੋਇਆ। ਅਕਤੂਬਰ ਦੀ ਸ਼ੁਰੂਆਤ ਤੋਂ ਟੈਸਲਾ ਦੇ ਸ਼ੇਅਰ ਲਗਭਗ 6.7% ਵਧੇ ਨੇ।
1: ਬਿਲਕੁਲ ਜੀ, ਜਿੰਨੇ ਮਰਜ਼ੀ ਸ਼ੇਅਰ ਵਧਾਈ ਜਾਓ, ਉਹਨਾਂ ਦੀ ਆਪਣੀ ਕੰਪਨੀਆਂ ਨੇ ਅਤੇ ਆਪਣੇ ਹੀ ਸ਼ੇਅਰ ਏ, ਅਤੇ ਵੈਲਿਊ ਜਿਹੜੀ ਇਹ ਚੱਕੀ ਜਾਂਦੇ ਨੇ। ਬਟ ਇਹ ਕਿੰਨੀ ਕੁ ਦੇਰ ਤੱਕ ਚੱਲੇਗਾ ਕੰਮ, ਕਿਉਂਕਿ ਅਲਟੀਮੇਟਲੀ ਹੋਰ ਕੰਪਨੀਆਂ ਵੀ ਜਿਹੜੀਆਂ ਨੇ ਉਹ ਮੈਦਾਨ 'ਚ ਆ ਰਹੀਆਂ ਇਹਨਾਂ ਦੇ ਨਾਲ ਕੰਪੀਟ ਕਰਨ ਵਾਸਤੇ। ਇੰਡੀਆ ਦੇ ਵਿੱਚ ਇਨਫੈਕਟ ਜਦੋਂ ਦਾ ਇਹ ਓਪਨ ਹੋਇਆ ਤਾਂ ਇੰਡੀਆ 'ਚ ਵੀ ਕਈ ਕੰਪਨੀ ਜਿਹੜੀਆਂ ਨੇ ਉਹ ਸਪੇਸ ਐਕਸ ਦੀ ਤਰ੍ਹਾਂ ਜਿਹੜਾ ਕੰਮ ਕਰਨਾ ਸ਼ੁਰੂ ਕਰ ਚੁੱਕੀਆਂ। ਉੱਥੋਂ ਦੇ ਲੋਕ ਵੀ, ਚਾਈਨਾ ਵੀ ਜਿਹੜਾ ਕਾਫੀ ਤੇਜ਼ੀ ਦੇ ਨਾਲ ਉਹ ਵੱਧ ਚੁੱਕਿਆ ਅੱਗੇ, ਉਹਨਾਂ ਨੇ ਵੀ ਆਪਣੇ ਸਟੈਪ ਬਾਏ ਸਟੈਪ ਜਿਹੜੇ ਨੇ ਉਹ ਕੰਮ ਕਰਨੇ ਸ਼ੁਰੂ ਕੀਤੇ ਆ। ਸੋ ਲੈਟਸ ਸੀ ਅੱਗੇ ਫਿਊਚਰ ਕਿੱਧਰ ਨੂੰ ਜਾਂਦਾ। ਬਟ ਅਲਬਰਟਾ ਦਾ ਫਿਊਚਰ ਜਿਹੜਾ ਉਹ ਬੜਾ ਵਧੀਆ ਲੱਗ ਰਿਹਾ ਸੀ।

ਇਕਨੋਮੀ ਵਧੀਆ ਕਰ ਰਹੀ ਸੀ, ਤੁਹਾਨੂੰ ਪਤਾ ਵੀ ਤੇਲ ਦੇ ਪ੍ਰਾਈਸ ਚੱਕੇ ਗਏ ਤੇ ਉਹਦੇ ਨਾਲ ਹੀ ਸਾਰਾ ਕੁਛ ਜਿਹੜਾ ਉਹ ਚੱਕਿਆ ਜਾਂਦਾ ਇੱਥੇ। ਅੱਜ ਜਿਹੜੀ ਇੱਕ ਰਿਪੋਰਟ ਜਿਹੜੀ ਆਈ ਹੈ ਬੇਸਿਕਲੀ, ਤੇ ਉਹਦੇ ਵਿੱਚ ਤੁਹਾਨੂੰ ਪਤਾ ਵੀ BMO ਸੈਂਟਰ ਦੇ ਵਿੱਚ ਇਹ ਪ੍ਰੋਗਰਾਮ ਸੀਗਾ, ਕੈਲਕ ਇਕਨੋਮਿਕ ਡਿਵੈਲਪਮੈਂਟ ਦਾ ਇੱਕ ਸਮਿਟ ਸੀਗੀ, ਜਿਹਦੇ ਵਿੱਚ ATB ਫਾਈਨੈਂਸ਼ੀਅਲ ਅਤੇ ਕੈਲਕ ਇਕਨੋਮਿਕ ਡਿਵੈਲਪਮੈਂਟ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ। ਇਸ ਰਿਪੋਰਟ ਦੇ ਵਿੱਚ 2027 ਦੀ ਇਕਨੋਮਿਕ ਆਊਟਲੁੱਕ ਦੇ ਵਿੱਚ 2.3% ਦਾ ਜਿਹੜਾ ਗਰੋਥ ਦੇ ਚਾਂਸ ਦੱਸੇ ਜਾ ਰਹੇ ਨੇ, ਅਤੇ ਨੈਸ਼ਨਲ GDP ਗਰੋਥ ਜਿਹੜੀ ਹੈ ਉਹ ਹਾਲੇ ਐਕਸਪੈਕਟ ਕੀਤੀ ਜਾ ਰਹੀ ਹੈ 1.7%, 1.5% ਹੈ, ਬਟ ਆਪਾਂ ਉਹਨਾਂ ਤੋਂ ਆਲਮੋਸਟ 1.5 ਗੁਣਾ ਉੱਪਰ ਚੱਲ ਰਹੇ ਹਾਂ, ਅਤੇ ਇਹ 2027 ਦੀ ਹੈ, ਜਦਕਿ 2026 ਦੀ ਜਿਹੜੀ GDP ਗਰੋਥ ਹੈ ਜਿਹੜੀ ਐਂਡ ਆਫ ਦਾ ਈਅਰ ਹੋਏਗੀ ਉਹ 2.6% ਮੰਨੀ ਜਾ ਰਹੀ ਹੈ। ਸੋ ਇਹ ਪਿਛਲੇ ਅਗਲਾ ਸਾਲ ਥੋੜ੍ਹਾ ਘੱਟ ਜਾਏਗੀ, ਇਸ ਸਾਲ ਸਟਿਲ ਵੱਧ ਹੈ। ਉਹਦਾ ਕਾਰਨ ਇਹੀ ਵੀ ਤੇਲ ਜਿੱਦਾਂ ਆਪਾਂ ਨੂੰ ਪਤਾ ਵੀ ਚੰਗੀ ਤਰੀਕੇ ਨਾਲ ਵਧਿਆ, ਅਤੇ ਮਾਰਕ ਪਾਰਸਨ ਜਿਹੜੇ ਆ ਜੀ ATB ਦੇ ਚੀਫ ਇਕੋਨਮਿਸਟ ਨੇ, ਇਹਨਾਂ ਨੇ ਦੱਸਿਆ ਕਿ ਰੈਫਰੈਂਡਮ ਦੇ ਨਾਲ ਅਨਸਰਟੇਨਟੀ ਜਿਹੜੀ ਹੈ ਬਹੁਤ ਆਈ ਹੈ, ਜਿਹਦੇ ਕਰਕੇ ਲੋਕ ਜਿਹੜੇ ਆ ਇਹ ਇਨਵੈਸਟਮੈਂਟ ਅਤੇ ਬਾਕੀ ਇਹ ਸਲੋ ਵੀ ਹੋ ਰਹੀ ਇਕੋਨਮੀ, ਨਹੀਂ ਤਾਂ ਅਦਰਵਾਈਜ਼ ਹੋਰ ਵਧੀਆ ਤਰੀਕੇ ਨਾਲ ਹੋਣਾ ਸੀ। ਜਿੰਨਾ ਆਪਾਂ ਦੁਨੀਆ ਦੇ ਤੀਸਰੇ ਬਿਗੈਸਟ ਓਇਲ ਰਿਜ਼ਰਵ ਜਿਹੜੇ ਆ ਉਹ ਰੱਖ ਕੇ ਬੈਠੇ ਹਾਂ, ਅਤੇ ਅੱਜ ਤੱਕ ਇੰਨੀ ਸਪਲਾਈ ਕਦੀ ਨਹੀਂ ਤੇਲ ਦੀ ਹੋਈ ਜਿੰਨੀ ਹੁਣ ਇਸ ਵਾਰੀ ਆਪਾਂ ਦੇ ਰਹੇ ਹਾਂ। ਤੁਹਾਨੂੰ ਪਤਾ ਵੀ ਪਿਛਲੇ ਕੁਛ ਇੱਕ ਮਹੀਨੇ ਦੇ ਵਿੱਚ ਇਨਫੋਰਮੇਸ਼ਨ ਆਉਂਦੀ ਸੀਗੀ ਵੀ ਇੰਨਾ ਤੇਲ ਜਿਹੜਾ ਆਪਾਂ ਕੱਢ ਰਹੇ ਹਾਂ, ਇੰਨੀ ਸਪਲਾਈ ਕਦੀ ਨਹੀਂ ਹੋਈ ਜਿੰਨੀ ਹੁਣ ਹੋ ਰਹੀ ਹੈ, ਉਹਦੇ ਬਾਵਜੂਦ ਵੀ ਆਪਾਂ ਇੰਨੀ ਗਰੋਥ ਨਹੀਂ ਕਰ ਪਾ ਰਹੇ। ਉਹਦਾ ਵੱਡਾ ਚੈਲੰਜ ਜਿਹੜਾ ਉਹ ਕੁਛ ਇੱਕ ਚੀਜ਼ਾਂ ਇਹੀ ਨੇ, ਕਿਉਂਕਿ ਜਿਹੜੀਆਂ ਰੈਫਰੈਂਡਮ ਦੇ ਨਾਲ ਰਿਲੇਟਡ ਨੇ, ਰੈਫਰੈਂਡਮ ਦੇ ਨਾਲ ਰਿਲੇਟਡ ਜਿਹੜੀਆਂ ਚੀਜ਼ਾਂ ਨੇ ਉਹਦੇ ਵਿੱਚ ਇਨਵੈਸਟਮੈਂਟ ਦਾ ਵੀ ਖਤਰਾ ਬਣਿਆ, ਅਤੇ ਲੋਕਾਂ ਨੂੰ ਕਾਫੀ ਜ਼ਿਆਦਾ ਇਹ ਮਾੜਾ ਲੱਗ ਰਿਹਾ ਕਿ ਵੀ ਇਹਦੇ ਨਾਲ ਇਹ ਚੀਜ਼ਾਂ ਜਿਹੜੀਆਂ, ਹਾਲਾਂਕਿ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਉਹਨਾਂ ਦੀ ਪੁਜੀਸ਼ਨ ਜਿਹੜੀ ਹੈ ਉਹ ਅਲਬਰਟਾ ਦੇ ਕੈਨੇਡਾ ਦੇ ਨਾਲ ਰਹਿੰਦੀ ਹੈ। ਸੋ ਇਹ ਵੀ ਇਹ ਮੰਨਦੇ ਨੇ, ਫਾਰਮਰ ਪ੍ਰੀਮੀਅਰ ਜਿਹੜੇ ਜੇਸਨ ਕੈਨੀ ਨੇ ਉਹਨਾਂ ਦਾ ਵੀ ਕਹਿਣਾ ਕਿ ਫੈਡਰਲ ਗਵਰਨਮੈਂਟ ਇਜ਼ ਨਾਓ ਗੈਟਿੰਗ ਆਊਟ ਆਫ ਦਾ ਵੇ ਇਨ ਆਰਡਰ ਟੂ ਸਪੀਡ ਅਪ ਪ੍ਰੋਜੈਕਟਸ ਐਂਡ ਅਲੋ ਇਨਵੈਸਟਮੈਂਟਸ। ਸੋ ਇਹ ਵੀ ਆਪਣੇ ਲੈਵਲ 'ਤੇ ਕਹਿ ਰਹੇ ਨੇ ਵੀ ਫੈਡਰਲ ਗਵਰਨਮੈਂਟ ਵੀ ਜਿਹੜੀ ਉਹ ਕੰਮ ਕਰ ਰਹੀ ਹੈ ਚੰਗੇ ਤਰੀਕੇ ਨਾਲ, ਅਤੇ ਅੱਗੇ ਲੈ ਕੇ ਆ ਰਹੀ ਹੈ, ਬਟ ਰੈਫਰੈਂਡਮ ਜਿਹੜਾ ਉਹ ਕਿੱਧਰਲੇ ਪਾਸੇ ਜਾ ਰਿਹਾ ਉਹਦਾ ਕੁਛ ਪਤਾ ਨਹੀਂ। ਅਤੇ ਇਹਦੇ 'ਤੇ ਥੋੜ੍ਹੇ ਜਿਹੇ ਡਾਟਾ ਜਿਹੜੇ ਨੇ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗਾ, ਕਿਉਂਕਿ ਬਟ ਇਹ ਹੈ ਵੀ ਥੋੜ੍ਹੀ ਜਿਹੀ ਇਨਫੋਰਮੇਸ਼ਨ ਜਿਹੜੀ ਹੈ ਇਹ ਰਿਪੋਰਟ ਦੇ ਵਿੱਚੋਂ, ਆਈ ਹੋਪ ਵੀ ਤੁਸੀਂ ਸਮਝ ਲਈਏ। ਅਤੇ ਨਾਲ ਦੀ ਨਾਲ ਹੀ ਸਾਡੇ ਦੋਸਤ ਬਲਰਾਜ ਧਨੋਆ ਜੀ ਜਿਹੜੇ ਅਕਸਰ ਯਾਦ ਕਰਾਉਣਾ ਨਹੀਂ ਭੁੱਲਦੇ ਵੀ ਸਾਨੂੰ ਚੀਜ਼ਾਂ ਯਾਦ ਰੱਖਣੀਆਂ ਚਾਹੀਦੀਆਂ, ਅਤੇ ਉਹਦੇ 'ਚ ਸਪੈਸ਼ਲੀ ਜਿਹੜੀਆਂ ਚੀਜ਼ਾਂ ਨੇ ਕਿ ਵੀ ਇੱਕ ਤਾਂ ਤੁਹਾਨੂੰ ਇਹ ਵੀ ਦੱਸਦਾ ਵੀ ਅਲਬਰਟਾ ਸਟਿਲ ਜਿਹੜਾ ਗਰੋਥ ਭਾਵੇਂ ਜਿੰਨੀ ਮਰਜ਼ੀ ਹੋ ਜਾਵੇ ਬਟ ਆਪਾਂ ਸਟਿਲ ਲੋਐਸਟ ਉਹਦੇ ਉੱਤੇ ਪਹੁੰਚ ਰਹੇ ਹਾਂ, ਜਿਹਦੇ ਕਰਕੇ ਜਿਹਨੂੰ ਕਹਿੰਦੇ ਨਾ ਵੀ ਮਿਨੀਮਮ ਵੇਜ ਜਿਹੜਾ ਅਲਬਰਟਾ 'ਚ ਸਟਿਲ ਲੋਐਸਟ ਲੈਵਲ 'ਤੇ, ਬਾਕੀ ਪ੍ਰੋਵਿੰਸੀ ਜਿਹੜੀਆਂ ਨੇ ਉਹ ਵਧਾਉਂਦੀਆਂ ਜਾ ਰਹੀਆਂ, ਵੱਧਦੇ ਜਾ ਰਹੇ ਨੇ, ਬਟ ਸਾਡੇ ਪੈਸੇ ਨਹੀਂ ਇੱਥੇ ਵੱਧਦੇ, ਜਿਹਦੇ ਕਰਕੇ ਫੂਡ ਬੈਂਕ ਦੇ ਵਿੱਚ ਵੀ ਕਾਫੀ ਲੋਕ ਜਿਹੜੇ ਨੇ ਸਟਰਗਲ ਕਰ ਰਹੇ ਨੇ ਜਾ ਕੇ। ਇਹ ਮਲੀਸਾ ਦਾ ਕਹਿਣਾ ਕਿ ਵੀ ਜਿਹੜੇ ਲੋਕ 15 ਜਾਂ 20 ਡਾਲਰ ਬਣਾ ਰਹੇ ਨੇ ਅਤੇ ਉਹ ਵੀ ਕੈਲਗੀ ਫੂਡ ਬੈਂਕ ਦੇ ਵਿੱਚ ਚੱਕਰ ਲਾ ਰਹੇ ਨੇ, ਇਹ ਕੈਲਗੀ ਫੂਡ ਬੈਂਕ ਦੀ ਮਲੀਸਾ ਦਾ ਕਹਿਣਾ, ਕਿਉਂਕਿ 30% ਜਿਹੜੇ ਕਲਾਇੰਟ ਨੇ ਉਹ ਫੁੱਲ ਟਾਈਮ ਵਰਕ ਕਰ ਰਹੇ ਨੇ। ਕਹਿੰਦੇ ਵੀ ਜਿਹੜੇ ਸਾਡੇ ਕੋਲ ਆਉਂਦੇ ਆ ਉਹਨਾਂ 'ਚ 30% ਐਸੇ ਲੋਕ ਨੇ ਜਿਹੜੇ ਫੁੱਲ ਟਾਈਮ ਕੰਮ ਕਰ ਰਹੇ ਨੇ, ਉਹਦੇ ਬਾਵਜੂਦ ਵੀ ਉਹਨਾਂ ਦਾ ਘਰ ਜਿਹੜਾ ਨਹੀਂ, ਅਤੇ ਹੋਣਾ ਤਾਂ ਇਹ ਚਾਹੀਦਾ ਵੀ ਜਿਹੜਾ ਬੰਦਾ ਕੰਮ ਕਰ ਰਿਹਾ ਅਤੇ ਉਹਨੂੰ ਪੈਸੇ ਇੰਨੇ ਕੁ ਮਿਲ ਜਾਣੇ ਚਾਹੀਦੇ ਵੀ ਉਹ ਵਿਚਾਰਾ ਆਪਣੀ ਕੰਮ ਕਰਦਾ ਪਿਆ ਅਤੇ ਉਹ ਆਪਣੀ ਲਾਈਫ ਜਿਹੜੀ ਉਸ ਤਰੀਕੇ ਨਾਲ ਗੁਜ਼ਾਰ ਸਕੇ, ਬਟ ਇਹ ਨਹੀਂ ਹੋ ਪਾ ਰਿਹਾ। ਰਾਈਟ ਨੂੰ ਜੇ ਆਪਾਂ ਅਲਬਰਟਾ ਦੀ ਗੱਲ ਕਰੀਏ ਤਾਂ ਅਲਬਰਟਾ ਸਭ ਤੋਂ ਟੋਪ ਦੇ ਉੱਤੇ ਹੈ ਘੱਟ ਪੈਸੇ ਦੇ ਮਾਮਲੇ 'ਚ। $15 ਜਿਹੜੀ ਹੈ ਇਹ ਰੇਚਲ ਨੋਟਲੀ ਹੋਣਾਂ ਦੀ ਗਵਰਨਮੈਂਟ ਦੇ ਟਾਈਮ ਦੇ ਉੱਤੇ ਵਧੇ ਸੀਗੇ, ਉਸ ਤੋਂ ਬਾਅਦ ਕੀ ਕੁਛ ਨਹੀਂ ਆਪਾਂ ਦੇਖਿਆ, ਬਟ ਪੈਸੇ ਨਹੀਂ ਵਧੇ ਦੇਖੇ ਕਦੀ। ਈਵਨ ਦੋ ਸਸਕੈਚਵਨ ਵਰਗਾ ਪ੍ਰੋਵਿੰਸ ਜਿਹੜਾ, ਐਕਸਕਿਊਜ਼ ਮੀ, ਮੈਨੂੰ ਲੱਗਦਾ ਵੀ ਮੇਰਾ ਗਲਾ ਹੀ ਅੜਬਾ ਹੋ ਗਿਆ, ਪਰ ਕੁਇਕਲੀ ਮੈਂ ਥੋੜ੍ਹਾ ਜਿਹਾ ਇੱਥੇ ਨਜ਼ਰ ਮਾਰ ਦਿੰਦਾ, ਕਿਉਂਕਿ 2018 ਤੋਂ ਇਹ $15 ਚੱਲੇ ਆ ਰਹੇ ਨੇ ਜੀ। ਸਸਕੈਚਵਨ ਜਿਹੜਾ ਉਹ ਜੰਪ ਮਾਰਦਾ ਮਾਰਦਾ $15.70, ਨਿਊ ਬ੍ਰੰਸਵਿਕ $15.90, ਨਿਊ ਫਾਊਂਡਲੈਂਡ ਐਂਡ ਲੈਬਰੇਡੋਰ ਜਿਹੜਾ ਉਹ $16.35, ਮੈਨੀਟੋਬਾ $16.40, ਕਿਊਬਿਕ $16.60, ਨਿਊ ਨੋਵਾ ਸਕੋਸ਼ੀਆ $16.75, ਨੌਰਥ ਵੈਸਟ

0: ਟੈਰੀਟਰੀ 1720, ਪ੍ਰਿੰਸ ਐਡਵਰਡ ਆਈਲੈਂਡ 1730, ਓਨਟੇਰੀਓ 1795, ਅਤੇ ਬ੍ਰਿਟਿਸ਼ ਕੋਲੰਬੀਆ 1825, ਯੂਕੋਨ 1851, ਅਤੇ ਇਹ ਜਿਹੜੇ ਜੀ ਇਹਨਾਂ ਦੇ ਦਿਖਾਏ ਜਾ ਰਹੇ ਆ. ਸੋ ਓਨਟੇਰੀਓ ਆਈ ਬਲੀਵ ਵੀ ਲਾਸਟ ਵਨ ਸੀਗਾ ਜਿਹੜਾ ਇਹ ਤੋਂ ਉੱਪਰ ਸੀਗਾ, ਬਟ ਮੈਂ ਉਹ ਪੜ੍ਹ ਨਹੀਂ ਪਾਇਆ. ਅਤੇ ਲਗਾਤਾਰ ਜਿਹੜੇ ਇਹ ਵੈਲਿਊ ਨੇ ਅਲਬਰਟਨਸ ਦੇ ਉੱਤੇ ਹਰ ਤਰੀਕੇ ਦੇ ਨਾਲ ਕੰਮ ਜਿਹੜਾ ਵੱਧਦਾ ਜਾ ਰਿਹਾ. ਸੋ ਉਸ ਤੋਂ ਇਲਾਵਾ 10 ਸਵਾਲ ਜਿਹੜੇ ਨੇ ਰੈਫਰੈਂਡਮ ਦੇ, ਤੁਹਾਨੂੰ ਪਤਾ ਵੀ ਸਾਨੂੰ ਲਗਾਤਾਰ ਘੇਰੇ ਆ. ਜਿਹੜੀ ਮੈਂ ਗੱਲਬਾਤ ਸ਼ੁਰੂ ਕੀਤੀ ਸੀ ਵੀ ਸਾਡੇ ਦੋਸਤ ਬਲਰਾਜ ਧਨੋਹਾਨ ਉਹਦੀ ਅਕਸਰ ਉਹ ਫੀਡਬੈਕ ਦਿੰਦੇ ਰਹਿੰਦੇ ਨੇ, ਨਾਲ ਦੀ ਨਾਲ ਦੱਸਦੇ ਰਹਿੰਦੇ ਨੇ, ਵੀ 10 ਸਵਾਲਾਂ ਦੇ ਬਾਰੇ ਜ਼ਿਕਰ ਕਰਦੇ ਰਹੀਏ, ਜਿਹਦੇ 'ਚ 5ਵੇਂ ਸਵਾਲ ਦਾ ਜਿਹੜਾ ਮੈਂ ਜ਼ਿਕਰ ਅੱਜ ਕਰਤਾ ਸੀਗਾ. ਹਰ ਰੋਜ਼ ਕਿਸੇ ਨਾ ਕਿਸੇ ਸਵਾਲ ਦੇ ਉੱਤੇ ਗੱਲਬਾਤ ਜਿਹੜੀ ਉਹ ਚੱਲਦੀ ਹੈ ਕਿ ਕਿਹੜਾ ਕਿਹੜਾ ਸਵਾਲ ਜਿਹੜਾ ਉਹ ਸਾਨੂੰ ਦੱਸਦਾ. ਅਤੇ ਪਰ 10 ਸਵਾਲਾਂ ਦੇ ਜਵਾਬ ਦੇਣ ਵਾਸਤੇ ਵੀ 3000 ਲੋਕਾਂ ਨੇ ਜਿਹੜੀਆਂ ਗਲਤੀਆਂ ਕਰਤੀਆਂ ਮੇਲ ਇਨ ਬੈਲਟ ਦੇ ਵਿੱਚ, 6 ਲੱਖ ਅਤੇ 6.5 ਲੱਖ, ਆਲਮੋਸਟ 6,62,000 ਲੋਕਾਂ ਨੇ ਜਿਹੜੇ ਉਹ ਮੇਲ ਇਨ ਬੈਲਟ ਮੰਗੇ ਸੀਗੇ, ਅਤੇ ਜਿਨ੍ਹਾਂ ਨੇ ਵਾਪਸ ਭੇਜੇ ਉਹ 3000 ਆਲਰੇਡੀ ਗਲਤ ਹੋ ਚੁੱਕੇ ਆ. ਅਤੇ ਹੁਣ ਧਿਆਨ ਇਹ ਰੱਖਣ ਦੀ ਲੋੜ ਹੈ ਕਿ ਵੀ ਆਪਾਂ ਜਿਹੜੇ ਵਾਰ ਵਾਰ ਸਾਡੇ ਕੋਈ ਦੋਸਤ ਆਉਂਦੇ ਜਾਂ ਮੈਂ ਪ੍ਰੋਗਰਾਮਾਂ 'ਚ ਜਾਂਦਾ ਜਿੱਥੇ ਗੱਲਬਾਤ ਕਰਦੇ ਹਾਂ, ਜਾਂ ਜਿਹੜੇ ਸਾਡੇ ਕੋਲ ਕੀ ਕਹਿੰਦੇ ਆ ਵੀ ਐਕਸ਼ਨ ਡਿਗਨਿਟੀ ਦਾ ਕੱਲ੍ਹ ਪ੍ਰੋਗਰਾਮ ਵੀ ਹੈ ਵੈਸੇ, ਅਤੇ ਐਕਸ਼ਨ ਡਿਗਨਿਟੀ ਵਾਲਿਆਂ ਨੇ ਵੀ ਸਾਨੂੰ ਇਨਫੋਰਮੇਸ਼ਨ ਭੇਜੀ ਸੀਗੀ. ਉਹਦੇ 'ਚ ਵੀ ਲਿਖਿਆ ਜਿੱਦਾਂ ਕਿ ਪਹਿਲੇ 9 ਸਵਾਲ ਜਿਹੜੇ ਨੇ ਜਿਹਨਾਂ ਦੀ ਗੱਲਬਾਤ ਕੀਤੀ ਜਾਵੇ, ਅਤੇ ਉਹਨਾਂ ਦੇ ਜਵਾਬ 9 ਨੇ. ਬੜੇ ਕੰਪਲੀਕੇਟਡ ਅਤੇ ਡਿਫੀਕਲਟ ਕੁਐਸਚਨ ਨੇ, ਕਈ ਵਾਰੀ ਸਮਝ ਨਹੀਂ ਲੱਗਦੇ. 9 ਦਾ ਮਤਲਬ ਇਹ ਹੈ ਵੀ ਉਹ ਗੋਲ ਗੋਲ ਕਰਕੇ ਪੁੱਛਣੇ ਹੁੰਦੇ ਆ ਵੀ ਕੀ ਤੁਸੀਂ ਅਲਬਰਟਾ ਨੂੰ ਚਾਹੁੰਦੇ ਹੋ ਵੀ ਅਲਬਰਟਾ ਆਪਣੇ ਹੱਥ 'ਚ ਕੰਟਰੋਲ ਰੱਖੇ, ਜਾਂ 4-5 ਸਵਾਲ ਜਿਹੜੇ ਨੇ ਉਹ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ, ਅਤੇ 4-5 ਸਵਾਲ ਜਿਹੜੇ ਨੇ ਉਹਨਾਂ 'ਚ ਉਹ ਹੈਗੇ ਆ ਸਾਡੇ ਕੌਨਸਟੀਟਿਊਸ਼ਨ ਦੇ ਨਾਲ ਰਿਲੇਟਡ. ਸੋ ਹੁਣ ਉਹਨਾਂ 9 ਸਵਾਲਾਂ ਦਾ ਮਤਲਬ ਜਿਹੜਾ ਉਹ 9 ਜੋ ਸਾਨੂੰ ਦੱਸ ਕੇ ਗਏ ਨੇ ਐਕਸਪਰਟ, ਜਿਹੜੇ ਚਾਹੁੰਦੇ ਨੇ ਕਿ ਵੀ ਆਪਾਂ ਐਜ਼ ਏ ਇਮੀਗ੍ਰੈਂਟ ਲੋਕ ਜਿਹੜੇ ਨੇ ਉਹ ਕਿਸ ਤਰ੍ਹਾਂ ਵੋਟਾਂ ਪਾਉਣਾ ਚਾਹੁੰਗੇ, ਤੁਸੀਂ ਆਪਣੇ ਆਪ ਸੋਚਣਾ. ਬਟ ਇਹ ਉਹਨਾਂ ਦੀ ਗੱਲਬਾਤ ਜੋ ਦੱਸ ਕੇ ਗਏ ਆ ਵੀ 9 ਸਵਾਲਾਂ ਦੇ ਜਵਾਬ ਜਿਹੜੇ ਉਹ 9, ਅਤੇ 10ਵਾਂ ਸਵਾਲ ਦਾ ਮਤਲਬ ਇਹ ਹੈ ਕਿ ਵੀ ਕੀ ਤੁਸੀਂ ਕੈਨੇਡਾ ਦੇ ਨਾਲ ਰਹਿਣਾ ਚਾਹੁੰਦੇ ਹੋ ਜਾਂ ਅਲਬਰਟਾ ਡਿਸਾਈਡ ਕਰੇ. ਤੁਸੀਂ ਵੱਡੇ ਵੱਡੇ ਬੋਰਡ ਲੱਗੇ ਦੇਖੇ ਹੋਣਗੇ ਜਗ੍ਹਾ ਜਗ੍ਹਾ ਦੇ ਉੱਤੇ, ਉੱਥੇ ਲਿਖਿਆ ਵੀ ਦੂਸਰਾ ਆਪਸ਼ਨ ਚੂਜ਼ ਕਰਨੀ. ਦੂਸਰੀ ਆਪਸ਼ਨ ਦਾ ਮਤਲਬ ਇਹ ਹੈ ਵੀ ਲੈਟ ਅਲਬਰਟਾ ਡਿਸਾਈਡ, ਕਿ ਅਲਬਰਟਾ ਨੂੰ ਡਿਸਾਈਡ ਕਰਨ ਦਿਓ ਅਲਬਰਟਾ ਕੀ ਕਹਿੰਦਾ. ਪਰ ਅਲਬਰਟਾ ਡਿਸਾਈਡ ਕਰਨ ਵਾਸਤੇ ਉੱਥੇ ਨੰਬਰ ਵੀ ਤਾਂ ਹੋਣ, ਜਿਹੜੇ ਜਿੰਨੇ ਵੀ ਡਾਟਾ ਇਨਫੋਰਮੇਸ਼ਨ ਕਹਿ ਰਹੇ ਨੇ 70% ਤੋਂ ਵੱਧ ਲੋਕ ਤਾਂ ਉਹ ਇਹੀ ਕਹਿ ਰਹੇ ਆ ਕਿ ਵੀ ਅਲਬਰਟਾ ਜਿਹੜਾ ਹੈ ਉਹ ਕੈਨੇਡਾ ਦੇ ਨਾਲ ਹੀ ਰਹਿਣਾ ਚਾਹੁੰਦਾ. ਅਤੇ ਫਿਰ ਹੁਣ ਐਡਾ ਵੱਡਾ ਜਿਹੜਾ ਚਿੱਠਾ ਪ੍ਰੀਮੀਅਰ ਡੈਨੀਅਲ ਸਮਿਥ ਨੇ ਕੱਢ ਦਿੱਤਾ ਪਹਿਲਾਂ 10 ਸਵਾਲਾਂ ਦਾ, ਹੁਣ ਉਹਨੂੰ ਪ੍ਰੋਟੈਕਟ ਕਰਨ ਵਾਸਤੇ ਹੁਣ ਦੁਬਾਰਾ ਤੋਂ ਐਡਵਰਟਾਈਜ਼ਮੈਂਟ ਅਤੇ ਹੋਰ ਸਾਰਾ ਕੁਝ $4 million ਖਰਚਾ ਜਾ ਰਿਹਾ ਤਾਂ ਕਿ ਲੋਕਾਂ ਨੂੰ ਦੱਸੀਏ ਜੀ ਆਪਾਂ. ਮੈਂ ਤਾਂ ਚਾਹੁੰਦੀ ਹਾਂ ਅਲਬਰਟਾ ਜਿਹੜਾ ਕੈਨੇਡਾ ਦੇ ਨਾਲ ਰਹੇ, ਬਟ ਰਹੇਗਾ ਕਿੱਦਾਂ? ਜਿੱਦਾਂ ਤੁਸੀਂ ਸੈਪਰੇਸ਼ਨ ਦੀਆਂ ਗੱਲਾਂ ਜਿਹੜੀਆਂ ਨੇ ਸ਼ੁਰੂ ਕਰ ਚੁੱਕੇ ਹੋ ਆਲਰੇਡੀ, ਤੁਹਾਡੇ ਕਈ MLA ਜਿਹੜੇ ਨੇ ਟਾਈਮ ਟੂ ਟਾਈਮ ਦੇਖਦੇ ਆਏ ਹਾਂ ਵੀ ਉਹਨਾਂ ਚੀਜ਼ਾਂ ਦੇ ਵਿੱਚ ਇਨਵੋਲਵ ਸੀਗੇ, ਅਤੇ NDP ਜਿਹੜੀ ਪਾਰਟੀ ਦੇ ਵੱਲੋਂ ਲਗਾਤਾਰ ਇਹਨਾਂ ਦੇ ਉੱਤੇ ਇਲਜ਼ਾਮ ਲਗਾਏ ਜਾਂਦੇ ਨੇ. ਅੱਜ ਇੱਕ ਨਵੀਂ ਜਿਹੜੀ ਖਬਰ ਮੈਂ ਦੇਖ ਰਿਹਾ ਸੀਗਾ ਵੀ ਜਿੱਦਾਂ $200 ADAP ਕਰਕੇ ਕਰਤਾ, ਜਿਹੜੇ ਡਿਸੇਬਲ ਲੋਕ ਨੇ ਉਹਨਾਂ ਦਾ $200 ਮਿਲਦਾ ਸੀ ਉਹਨਾਂ ਨੂੰ, ਉਹ ਵੀ ਕੱਟ ਕਰਾ ਦਿੱਤਾ ਇਹਨਾਂ ਨੇ ਪਰ ਪਰਸਨ ਦੇ ਹਿਸਾਬ ਨਾਲ. ਹੁਣ ਉਹਨਾਂ ਦੀ ਵਿਚਾਰਿਆਂ ਦੀ ਇਕੋਨਮੀ 'ਤੇ $200 ਦੇ ਨਾਲ ਵੀ ਵਾਧੂ ਡਕ ਮੰਗਾ ਜਾਂਦੀ ਹੈ, ਅਤੇ ਜਿੱਥੇ ਥੋੜ੍ਹੇ ਜਿਹੇ ਪੈਸੇ ਮਿਲਣੇ ਹੁੰਦੇ ਆ. ਇਹ ਵੀ ਇੱਕ ਨਵੀਂ ਜਿਹੜੀ ਚੀਜ਼ ਸਾਹਮਣੇ ਆ ਗਈ ਹੈ. ਕਹਿਣ ਨੂੰ ਤਾਂ ਮਿਲੀਅਨਸ ਆਫ ਡੋਲਰ ਖਰਚੇ 'ਤੇ ਜਾ ਰਹੇ ਆ, ਬਟ ਨਾ ਤਾਂ ਮਿਨੀਮਮ ਵੇਜ ਵਾਲਿਆਂ ਦੇ ਪੈਸੇ ਵਧੇ ਆ, ਅਤੇ ਨਾ ਹੀ ਇਹ ਜਿਹੜੇ ਸਟਰਗਲ ਕਰ ਰਹੇ ਸੀਗੇ ਲਾਈਫ ਦੇ ਵਿੱਚ ਉਹਨਾਂ ਦੇ ਪੈਸੇ ਜਿਹੜੇ ਆ ਉਹ ਹੋਰ ਘੱਟ ਗਏ ਆ. ਸੋ ਇਸ ਤਰ੍ਹਾਂ ਦੀਆਂ ਹੋਰ ਕਈ ਖਬਰਾਂ ਅਤੇ ਗੱਲਾਂ ਪਤਾ ਜਿਹੜੀਆਂ ਨੇ ਅੱਜ ਦੇ ਪ੍ਰੋਗਰਾਮ 'ਚ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ. ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਮਿਲਦੇ ਹਾਂ ਤੇ ਹੋਰ ਗੱਲਾਂ.
1: ਮੇਰੀ ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ.
2: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ.
1: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ.
2: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ.
1: ਕਾਲ ਕਰੋ 5873606890 ਲਾਈਫ ਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ.
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890.
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ.

0: once a brain. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
1: ਬਿਲਕੁਲ ਜੀ sabrang.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਤੇ ਨਾਲ ਦੀ ਨਾਲ ਹੀ ਜੇ ਤੁਸੀਂ ਆਪਣੇ ਬਿਜ਼ਨਸ ਵਾਸਤੇ ਪ੍ਰਮੋਸ਼ਨ ਕਰਵਾਉਣਾ ਚਾਹੁੰਦੇ ਹੋ ਤੇ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 to 8 ਤੇ ਸੰਡੇ 1 ਤੋਂ ਲੈ ਕੇ 5 ਵਜੇ ਤੱਕ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ ਇਹਨਾਂ ਪ੍ਰੋਗਰਾਮਾਂ ਥਰੂ ਕੋਈ ਮੈਸੇਜ ਦੇਣਾ ਚਾਹੋ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰ ਸਕਦੇ 403-400-0203 ਤੇ ਆਪਣੇ ਬਿਜ਼ਨਸ ਵਾਸਤੇ ਵਧੀਆ ਵੈਬਸਾਈਟ ਬਣਾਉਣਾ ਚਾਹੁੰਦੇ ਹੋ ਜਾਂ ਈ ਕਾਮਰਸ ਜਾਂ ਲੋਗੋ ਪ੍ਰਿੰਟਿੰਗ ਇਸ ਤੋਂ ਇਲਾਵਾ ਅੱਜ ਕੱਲ੍ਹ ਏ ਆਈ ਦੇ ਨਾਲ ਰਿਲੇਟਡ ਜਿਹੜੇ ਨੇ ਕੰਟੈਂਟ ਕ੍ਰੀਏਟ ਕੀਤੇ ਜਾਂਦੇ ਨੇ ਤਾਂ ਕਿ ਤੁਸੀਂ ਆਪਣੇ ਬਿਜ਼ਨਸ ਨੂੰ ਹੋਰ ਅੱਗੇ ਵਧਾ ਸਕੋ ਤੁਹਾਨੂੰ ਜੇ ਕੋਈ ਵੀਡੀਓ ਬਣਾਉਣ 'ਚ ਜਾਂ ਕਿਸੇ ਤਰੀਕੇ ਦੇ ਕੰਟੈਂਟ ਕ੍ਰੀਏਟ ਕਰਨ 'ਚ ਕੋਈ ਦਿੱਕਤ ਆਉਂਦੀ ਤਾਂ ਤੁਸੀਂ ਸਾਡੇ ਕੋਲ ਇਹ ਸਰਵਿਸਿਸ ਲੈ ਸਕਦੇ ਹੋ ਅਤੇ ਆਪਣੇ ਕਲੋਨ ਵਰਗੀ ਸ਼ਕਲ ਦਾ ਬੰਦਾ ਜਾਂ ਆਪਣੇ ਵਰਗਾ ਕੁਛ ਨਾ ਕੁਛ ਰਲਦਾ ਮਿਲਦਾ ਬਣਵਾ ਕੇ ਅਤੇ ਵਧੀਆ ਵਧੀਆ ਐਡਵਰਟਾਈਜ਼ਮੈਂਟ ਚਾਹੇ ਤੁਸੀਂ ਕਿਸੇ ਵੀ ਬਿਜ਼ਨਸ ਨਾਲ ਰਿਲੇਟਡ ਹੋ ਅਤੇ ਟਾਈਮ ਟੂ ਟਾਈਮ ਉਹ ਕੰਮ ਜਿਹੜਾ ਉਹ ਕਰਵਾ ਸਕਦੇ ਹੋ। ਬਲਰਾਜ ਉਹਨਾਂ ਨੇ ਬਾਰ ਬਾਰ ਮੈਸੇਜ ਦੱਸਦੇ ਰਹਿੰਦੇ ਨੇ ਜਿਹੜੇ ਜਿਹੜੇ ਇਸ਼ੂਜ਼ ਦੇ ਉੱਤੇ ਉਹ ਗੱਲਬਾਤ ਕਰਨਾ ਚਾਹੁੰਦੇ ਆ ਅਤੇ ਉਹਦੇ 'ਚ ਸਪੈਸ਼ਲੀ ਇਹਨਾਂ ਨੇ ਵੇਟਿੰਗ ਟਾਈਮ ਦੀ ਵੀ ਗੱਲਬਾਤ ਕੀਤੀ ਹੈ। ਬਟ ਉਸ ਤੋਂ ਪਹਿਲਾਂ ਮੈਂ ਥੋੜ੍ਹੀ ਜਿਹੀ ਗੱਲਬਾਤ ਕੈਲਗਰੀ ਚੈਂਬਰ ਆਫ ਕਾਮਰਸ ਦੀ ਕਰਦਾ ਜਿੱਥੇ ਇਹਨਾਂ ਨੇ ਦੱਸਿਆ ਵੀ ਕਾਫੀ ਰੈਫਰੈਂਡਮ ਜਿਹੜਾ ਇਸ ਤੋਂ ਪਹਿਲਾਂ 21 ਦੇ ਵਿੱਚ ਹੋਇਆ ਸੀਗਾ ਜਿਹਦੇ 'ਚ 2 ਇਸ਼ੂਜ਼ ਰੱਖੇ ਜਨਰਲੀ ਇਹ 'ਚ ਥੋੜ੍ਹੇ ਇਸ਼ੂਜ਼ ਜਿਹੜੇ ਨੇ ਉਹ ਪੁੱਛੇ ਜਾਂਦੇ ਨੇ ਲੋਕਾਂ ਨੂੰ ਤਾਂ ਕਿ ਉਹਦੇ ਬੇਸਿਸ ਦੇ ਉੱਤੇ ਗਵਰਨਮੈਂਟ ਆਫ ਅਲਬਰਟਾ ਜਿਹੜੀ ਉਹ ਡਿਸਾਈਡ ਕਰ ਪਾਏ। 2021 ਅਕਤੂਬਰ 18 ਨੂੰ ਇਹ ਕਰਵਾਇਆ ਗਿਆ ਸੀ ਜਿਹਦੇ 'ਚ ਇੱਕ ਤਾਂ ਇਕੁਲਾਈਜੇਸ਼ਨ ਦਾ ਸਵਾਲ ਸੀਗਾ ਅਤੇ ਦੂਸਰਾ ਸੀਗਾ ਡੇ ਲਾਈਟ ਸੇਵਿੰਗ ਟਾਈਮ ਦੇ ਨਾਲ ਰਿਲੇਟਡ ਜਿਹੜਾ ਇਹ ਕੀਤਾ ਗਿਆ ਸੀ। ਬਟ ਇਸ ਵਾਰੀ ਜਿਹੜੇ ਆ ਉਹ ਇੱਕ ਬਾਈਂਡਿੰਗ ਅਤੇ ਇੱਕ ਨੋਨ ਬਾਈਂਡਿੰਗ ਕੁਐਸਚਨਸ ਜਿਹੜੇ ਨੇ ਇਹ 'ਚ ਪੁੱਛੇ ਜਾਂਦੇ ਆ ਅਤੇ ਕੁਐਸਚਨ ਜਿਹੜੇ ਨੇ ਥਰੂ ਆਊਟ ਦਾ ਜਿਹੜੇ ਪੁੱਛੇ ਜਾ ਰਹੇ ਨੇ ਉਹ 'ਚ 10 ਸਵਾਲ ਪੁੱਛੇ ਜਾਣਗੇ ਇਸ ਵਾਰੀ ਜਿਹਨਾਂ ਨੇ ਤੁਸੀਂ ਜਵਾਬ ਦੇਣੇ ਆ। ਹੁਣ 19 ਤਰੀਕ ਨੂੰ ਇਹ ਹੋਣ ਜਾ ਰਿਹਾ ਅਤੇ ਮੋਟੀਆਂ ਮੋਟੀਆਂ ਗੱਲਾਂ ਕਈ ਵਾਰੀ ਜਿਹੜੇ ਸਵਾਲ ਆਪਾਂ ਪੁੱਛਣਾ ਚਾਹੁੰਦੇ ਹੁੰਦੇ ਹਾਂ ਤਾਂ ਉਹਨਾਂ 'ਚ ਦੱਸ ਦਈਏ ਕਿ ਅਲਬਰਟਨ ਨੂੰ ਪਹਿਲਾਂ 2 ਆਪਸ਼ਨ ਪੁੱਛੀਆਂ ਜਾਣਗੀਆਂ ਕਿ ਵੀ ਉਹ ਪਹਿਲੇ ਜਿਹੜੇ 10 ਕੁਐਸਚਨਸ ਨੇ ਅਤੇ ਰਿਮੇਨਿੰਗ ਏ ਪ੍ਰੋਵਿੰਸ ਆਫ ਕੈਨੇਡਾ ਜਾਂ ਕਮੈਂਸਿੰਗ ਦਾ ਲੀਗਲ ਪ੍ਰੋਸੈਸ ਰਿਕੁਆਇਰਡ ਟੂ ਹੋਲਡ ਏ ਫਿਊਚਰ ਬਾਈਂਡਿੰਗ ਰੈਫਰੈਂਡਮ ਔਨ ਵੈਦਰ ਅਲਬਰਟਾ ਸ਼ੁੱਡ ਸੈਪਰੇਟ ਫਰੋਮ ਕੈਨੇਡਾ ਕਿ ਉਹਨਾਂ ਨੂੰ ਕੈਨੇਡਾ ਦੇ ਨਾਲ ਦੁਬਾਰਾ ਤੋਂ ਇੱਕ ਰੈਫਰੈਂਡਮ ਹੋਣਾ ਚਾਹੀਦਾ ਲੀਗਲ ਪ੍ਰੋਸੈਸ ਹੋਣੀ ਚਾਹੀਦੀ ਹੈ ਜਿਹਦੇ 'ਚ ਫਿਊਚਰ ਬਾਈਂਡਿੰਗ ਹੋਏਗੀ ਰੈਫਰੈਂਡਮ ਦੇ ਨਾਲ ਕਿ ਵੀ ਅਲਬਰਟਾ ਆਪਣੇ ਆਪ ਡਿਸਾਈਡ ਕਰੇ ਵੀ ਉਹ ਸੈਪਰੇਟ ਹੋਣਾ ਚਾਹੁੰਦਾ ਕੈਨੇਡਾ ਤੋਂ ਕਿ ਕੈਨੇਡਾ ਦੇ ਨਾਲ ਰਹਿਣਾ ਚਾਹੁੰਦਾ। ਪਰ ਇਹ ਸਾਰੇ ਬਖੇੜੇ ਨੂੰ ਤੁਸੀਂ ਜਿਹੜਾ ਉਹ ਜਿਹਨੂੰ ਕਹਿੰਦੇ ਵੀ ਉਹ ਕੰਟਰੋਲ ਕਰ ਸਕਦੇ ਸਿਰਫ ਪਹਿਲੇ ਜਿਹੜਾ 10ਵਾਂ ਸਵਾਲ ਹੈ ਉਹ 'ਤੇ ਲਿਖ ਕੇ ਕਿ ਰਿਮੇਨਿੰਗ ਏ ਪ੍ਰੋਵਿੰਸ ਆਫ ਕੈਨੇਡਾ ਜਿਹੜਾ 10ਵਾਂ ਸਵਾਲ ਸਭ ਤੋਂ ਪਹਿਲਾਂ ਉਹਨਾਂ ਨੇ 10ਵੇਂ ਸਵਾਲ ਦੇ ਉੱਤੇ ਨਜ਼ਰ ਮਾਰਨੀ। ਜਨਰਲੀ ਕੀ ਹੁੰਦਾ ਵੋਟਾਂ ਜਦੋਂ ਆਪਾਂ ਦੇਖਦੇ ਹਾਂ ਤਾਂ 12 ਘੰਟੇ ਦਾ ਟਾਈਮ ਮਿਲਦਾ ਜੇ 1 to 2 ਸਵਾਲ ਹੁੰਦੇ ਨੇ ਜਦੋਂ ਤੁਹਾਡੀ ਇਲੈਕਸ਼ਨ ਦਾ ਤੁਸੀਂ ਪਾਤੀ ਆ ਆਪਣਾ ਵੋਟ ਪਾ ਕੇ ਆ ਗਏ ਅਤੇ ਯੈਸ ਨੋ ਕਰਤਾ ਸਾਰੇ ਸਵਾਲਾਂ ਦੇ ਉੱਤੇ ਅਤੇ ਜੇ ਤੁਹਾਡੇ ਕੋਲ 1 or 2 ਸਵਾਲ ਨੇ ਤਾਂ ਤੁਸੀਂ 12 ਘੰਟੇ ਤੁਹਾਡੇ ਕੋਲ ਦੇ ਵਿੱਚ ਤੁਹਾਡੇ ਕੋਲ ਰਿਜ਼ਲਟ ਜਿਹੜਾ ਉਹ ਦਿਖਾਤਾ ਜਾਏਗਾ ਦੱਸਿਆ ਜਾਏਗਾ ਵੀ ਲਓ ਜੀ ਇਹ ਰਿਜ਼ਲਟ ਜਿਹੜਾ ਆ ਗਿਆ ਟੈਂਟੇਟਿਵ ਰਿਜ਼ਲਟ। ਬਾਕੀ ਫਾਈਨਲ ਤਾਂ ਹੁੰਦਾ ਰਹਿੰਦਾ ਕਈ ਤਰ੍ਹਾਂ ਦੇ ਵਿੱਚ ਤੁਹਾਨੂੰ ਪਤਾ ਮੇਲ ਇਨ ਬੈਲਟ ਦੇ ਥਰੂ ਜਾਂ ਦੂਜੇ ਤੀਜੇ ਸਵਾਲ ਜਿਹੜੇ ਨਿਕਲਣੇ ਆ ਅਤੇ ਉਹ ਦੇਖੇ ਜਾਣਗੇ। ਜੇ 3 to 4 ਸਵਾਲ ਹੋਣਗੇ ਅਤੇ 24 ਘੰਟੇ ਦਾ ਟਾਈਮ ਜਿਹੜਾ ਤੁਹਾਨੂੰ ਮਿਲ ਜਾਂਦਾ ਕਲੋਜ਼ਿੰਗ ਹੋਣ ਤੋਂ ਬਾਅਦ ਤੁਹਾਨੂੰ 24 ਘੰਟੇ ਦੇ ਵਿੱਚ ਉਹ ਰਿਜ਼ਲਟ ਜਿਹੜੇ ਉਹਨਾਂ ਨੇ ਅਨਔਫਿਸ਼ੀਅਲ ਹੁੰਦਾ ਔਫਿਸ਼ੀਅਲ ਨਹੀਂ ਹੋਏਗਾ ਮਤਲਬ ਅਨਔਫਿਸ਼ੀਅਲ ਔਫਿਸ਼ੀਅਲ ਨੂੰ ਤਾਂ ਕਾਫੀ ਟਾਈਮ ਲੱਗ ਜਾਂਦਾ ਫਿਰ ਵੀ ਆਉਂਦੇ ਆਉਂਦੇ 36 ਘੰਟੇ ਤੋਂ ਬਾਅਦ ਆਏਗਾ ਜੇ 5 to 6 ਸਵਾਲ ਹੋਣਗੇ 48 ਘੰਟਿਆਂ ਤੋਂ ਵੱਧ ਟਾਈਮ ਲੱਗੇਗਾ ਜੇ 7 ਜਾਂ ਉਸ ਤੋਂ ਵੱਧ ਸਵਾਲ ਹੋਣਗੇ। ਹੁਣ 7 ਤੋਂ ਵੱਧ ਸਵਾਲ ਜਿਹੜੇ ਨੇ ਇਹਦੇ 'ਚ ਨੇ 10 ਸਵਾਲ ਇਹਦੇ 'ਚ ਆ ਰਹੇ ਨੇ ਅਤੇ ਇਸ ਕਰਕੇ ਉਹ 48 ਘੰਟੇ ਤੋਂ ਵੱਧ ਦਾ ਟਾਈਮ ਜਿਹੜਾ ਲੱਗ ਸਕਦਾ ਟੈਂਟੇਟਿਵ ਰਿਜ਼ਲਟ ਦੇਣ ਵਾਸਤੇ ਨੋਟ ਔਫੀਸ਼ੀਅਲ ਨਹੀਂ ਅਨਔਫੀਸ਼ੀਅਲ ਰਿਜ਼ਲਟ ਦੇਣ ਵਾਸਤੇ ਇੰਨਾ ਟਾਈਮ ਜਿਹੜਾ ਲੱਗੇਗਾ। ਬਟ ਉਹਦੇ ਨਾਲ ਇੱਕ ਜਿਹੜੀ ਇਲੈਕਸ਼ਨ ਅਲਬਰਟਾ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ ਕਿ ਵੀ 10ਵਾਂ ਸਵਾਲ ਜਿਹੜਾ ਉਹ ਸਭ ਤੋਂ ਪਹਿਲਾਂ ਕਾਊਂਟ ਕੀਤਾ ਜਾਏਗਾ ਅਤੇ ਉਸ ਤੋਂ ਬਾਅਦ ਫਿਰ ਜਿਹੜੇ ਨੇ ਉਹਨਾਂ ਦੇ ਉੱਤੇ ਨਜ਼ਰ ਮਾਰੀ ਜਾਏਗੀ। ਉਹਦੇ ਨਾਲ ਇਹ ਪਤਾ ਲੱਗ ਜਾਏਗਾ ਵੀ ਕਿਹੜੇ ਲੋਕ ਜਿਹੜੇ ਆ ਉਹ ਚਾਹੁੰਦੇ ਆ ਰੈਫਰੈਂਡਮ ਵਾਸਤੇ ਜਾਣਾ ਅਤੇ ਜਿਹੜੇ ਨਹੀਂ ਜਾਣਾ ਚਾਹੁੰਦੇ ਇਹਦਾ ਰਿਜ਼ਲਟ ਜਿਹੜਾ ਉਹ ਪਹਿਲਾਂ ਕੱਢਿਆ ਜਾਏਗਾ। ਉਸ ਤੋਂ ਬਾਅਦ ਫਿਰ ਬਾਕੀ ਜਿਹੜੇ ਸਵਾਲ ਨੇ ਜਿਹੜੇ ਨੋਨ ਬਾਈ

ਸਟੈਂਡਿੰਗ ਰਿਜ਼ਲਟ ਜਿਹੜੇ ਨੇ ਉਹ ਕੱਢੇ ਜਾਣਗੇ। 1 ਤੋਂ 5 ਤੱਕ ਜਿਹੜੇ ਸਵਾਲ ਨੇ ਉਹ ਹੈਗੇ ਨੇ, ਐਂਡ 10 ਜਿਹੜਾ 1 ਤੋਂ 5 ਅਤੇ 10ਵਾਂ ਸਵਾਲ ਜਿਹੜਾ ਉਹ ਨੋਨ ਬਾਈਂਡਿੰਗ ਰਿਜ਼ਲਟਸ ਨੇ। ਇਹ ਗੌਰਮੈਂਟ ਨੂੰ ਰਿਜ਼ਲਟ ਦੇਣਗੇ, ਗੌਰਮੈਂਟ ਆਫ ਅਲਬਰਟਾ ਨੂੰ ਐਕਸਪ੍ਰੈਸ ਕੀਤੇ ਵਿਊਜ਼ ਆਪਣੇ ਕਿ ਉਹ ਲੀਗਲ ਰਿਕੁਆਇਰਮੈਂਟ ਦੀ ਆਸ ਕਰਦੇ ਨੇ ਅਤੇ ਇੰਪਲੀਮੈਂਟ ਕਰਨ ਦਾ ਰਿਜ਼ਲਟ ਵਾਸਤੇ, ਕਿ ਜੋ ਚਾਹੁੰਦੇ ਨੇ ਵੀ ਇਹਨੂੰ ਖਤਮ ਕਰਤਾ ਜਾਵੇ, ਬੇਸਿਕਲੀ ਨਾ ਅੱਗੇ ਕੀਤਾ ਜਾਵੇ। ਜੇ ਯੈਸ ਨੋ ਤੁਸੀਂ ਲਿਖੋਗੇ ਤਾਂ ਉਹਦੇ ਨਾਲ ਹੀ ਤੁਹਾਡਾ ਜਿਹੜਾ ਰਿਜ਼ਲਟ ਜਿਹੜਾ ਉਹ ਸਾਹਮਣੇ ਆ ਜਾਣਾ। ਸੋ ਇਹ ਕੁਛ ਇੱਕ ਇਨਫੋਰਮੇਸ਼ਨ ਇਹਦੇ ਨਾਲ ਰਿਲੇਟਡ ਹੈ ਜੀ। ਅਤੇ ਬਲਰਾਜ ਉਹਨਾਂ ਨੇ ਪੁੱਛਿਆ ਸੀਗਾ ਵੀ ਮੈਨੂੰ ਸਵਾਲਾਂ ਦੇ ਵਿੱਚ ਕਾਫੀ ਸਵਾਲ ਭੇਜੇ, ਇੱਕ ਤਾਂ ਉਹਨਾਂ ਨੇ ਵੈਸੇ ਟਾਈਮਿੰਗ ਦੀ ਗੱਲ ਕੀਤੀ ਹੈ ਤਾਂ ਮੈਂ ਟਾਈਮਿੰਗ ਸਰਚ ਕੀਤੀ ਹੈ, ਇਹ ਮੇਰੀ ਅੱਖਾਂ ਸਾਹਮਣੇ ਆ ਗਿਆ। ਹੈਲਥ ਦਾ ਜਿਹੜਾ ਇਸ਼ੂ ਹੈ ਅੱਜ, ਕਿਉਂਕਿ 3 ਸਾਲਾਂ ਵਾਸਤੇ ਡਾਕਟਰਸ ਨੇ ਆਪਣੀ ਉਹ ਵੀ ਡੀਲ ਡਨ ਕਰ ਲਈ ਹੈ, ਕੰਟਰੈਕਟ ਜਿਹੜਾ ਸਾਈਨ ਕੀਤਾ, ਅਤੇ ਬਟ ਉਹਦੇ ਨਾਲ ਨਾਲ ਜਿਹੜਾ ਮੇਨ ਜਿਹੜੀ ਚੀਜ਼ ਹੈ ਉਹ ਇਹ ਹੈ ਕਿ ਵੀ ਐਮਰਜੈਂਸੀ ਡਿਪਾਰਟਮੈਂਟ ਦੀ ਵੇਟ ਟਾਈਮ ਜਿਹੜਾ ਕੈਲਗੀ ਅਤੇ ਨਾਲ ਦੇ ਏਰੀਆ ਜਿਹੜੇ ਨੇ ਇੱਥੇ ਲਾਗੇ ਲੱਗਦੇ ਨੇ, ਉਹਨਾਂ ਦੇ ਬਾਰੇ ਮੈਂ ਕੁਇਕਲੀ ਔਨਲਾਈਨ ਜਾ ਕੇ ਚੈੱਕ ਕੀਤਾ ਵੀ ਜੇ ਕਿਸੇ ਬੰਦੇ ਨੇ ਜਾਣਾ ਹੋਵੇ ਤਾਂ ਕਿੱਥੇ ਜਾਵੇ। ਹਾਲਾਂਕਿ ਜੋ ਇਹ ਕੁਛ ਲਿਖਿਆ ਇਹ ਐਗਜੈਕਟਲੀ ਠੀਕ ਨਹੀਂ ਹੈਗਾ। ਉਹਦਾ ਕਾਰਨ ਇਹ ਹੈ ਵੀ ਮੈਂ ਪਰਸਨਲੀ ਵੀ ਜਾ ਕੇ ਐਕਸਪੀਰੀਅੰਸ ਕੀਤਾ, ਇੱਕ ਵਾਰੀ 6 ਘੰਟੇ ਵੇਟਿੰਗ ਟਾਈਮ ਲਿਖਿਆ ਸੀ ਅਤੇ ਮੇਰੇ ਉੱਥੇ 6 ਘੰਟੇ 5 ਘੰਟੇ 6 ਘੰਟੇ ਦੇ ਆਲਮੋਸਟ ਟਾਈਮ ਹੋਣ ਵਾਲਾ ਸੀਗਾ, ਅਤੇ ਉੱਥੇ ਹਾਲੇ ਵੀ ਉਹ 6 ਤੋਂ ਉਹਦੇ ਲਾਗੇ ਲਾਗੇ ਘੁੰਮਦਾ ਸੀ, ਅਤੇ ਮੈਂ ਉਹਨਾਂ ਨਾਲ ਇਸ ਗੱਲ ਦੀ ਨਾਰਾਜ਼ਗੀ ਜਿਤਾਈ ਵੀ ਤੁਸੀਂ ਤਾਂ ਲਿਖਿਆ ਤਾਂ ਇੱਥੇ 9 ਘੰਟੇ ਅਤੇ ਬਟ ਇਹ ਤਾਂ ਅੱਗੇ ਕੋਈ ਵੱਧਦਾ ਹੀ ਨਹੀਂ ਪਿਆ ਨੰਬਰ। ਉਹ ਕਹਿੰਦੇ ਵੀ ਇਹ ਜਿਹੜਾ ਮੀਟਰ ਹੈ ਇਹ ਐਡਮਿੰਟਨ ਤੋਂ ਘੁੰਮਦਾ, ਇੱਥੇ ਨਹੀਂ ਸਾਡੇ ਘੁੰਮਦਾ ਪਿਆ, ਵੀ ਇਹ ਸਾਡਾ ਆਪਾਂ ਲੋਕਲ ਨੰਬਰ ਨਹੀਂ ਦੇ ਰਹੇ ਤੁਹਾਨੂੰ ਕਿ ਵੀ ਕਿੰਨਾ ਟਾਈਮ ਹੈ, ਸਾਡੇ ਕੋਲ ਤਾਂ ਜਿਹੜੀ ਵੇਟਿੰਗ ਲੱਗੀ ਉਹ ਤਾਂ ਉਨੀ ਹੀ ਹੈ, ਇਹ ਤਾਂ ਆਪਣਾ ਪਿੱਛੋਂ ਚੱਲਦਾ ਪਿਆ ਮੀਟਰ ਜੋ ਵੀ ਉਹਨਾਂ ਨੂੰ ਕਹਿੰਦਾ ਪਿਆ ਵੀ 9 ਘੰਟੇ ਵੇਟਿੰਗ ਉਹਨਾਂ ਦੇ ਅਕੋਰਡਿੰਗ ਚੱਲ ਰਿਹਾ। ਬਟ ਐਜ਼ ਯੂਜਲ ਕਿਉਂਕਿ ਇਹ ਲੇਟ ਤੋਂ ਵੀ ਲੇਟ ਚੱਲਦਾ ਰਹਿੰਦਾ, ਸੋ ਇਸ ਕਰਕੇ ਉਹ ਡਿਫਰੈਂਟ ਸੀਗਾ। ਸੋ ਅਲਬਰਟਾ ਚਿਲਡਰਨ ਹੋਸਪਿਟਲ ਦਾ ਟਾਈਮ ਰਾਈਟ ਨੂੰ ਇਹਨਾਂ ਦੇ ਅਕੋਰਡਿੰਗ, ਜੋ ਇਹਨਾਂ ਦੀ ਵੈਬਸਾਈਟ ਕਹਿੰਦੀ ਹੈ ਅਲਬਰਟਾ ਹੈਲਥ ਸਰਵਿਸਿਸ, ਤਾਂ ਉਹਦੇ ਅਕੋਰਡਿੰਗ 3 ਘੰਟੇ 34 ਮਿੰਟ। ਏਡਰੀ ਕਮਿਊਨਿਟੀ ਹੈਲਥ ਸੈਂਟਰ ਜਿਹੜਾ ਉਹ ਹੁਣ 24 ਘੰਟੇ ਹੈ, ਉਹਦੀ ਹੈਗਾ 3 ਘੰਟੇ ਅਤੇ 22 ਮਿੰਟ। ਅਰਜੈਂਟ ਕੇਅਰ ਜਿਹੜਾ ਹੈ, ਫੁੱਟਹਿਲ ਮੈਡੀਕਲ ਸੈਂਟਰ ਜਿਹੜਾ, ਇਹ ਵੀ 24 ਘੰਟਿਆਂ ਵਾਸਤੇ ਹੈ, ਇਹ 6 ਘੰਟੇ ਦੇ 48 ਮਿੰਟ। ਉਹੀ ਟਾਈਮ ਆ ਗਿਆ ਜਿਹੜਾ ਮੈਂ ਪਹਿਲਾਂ ਕਹਿ ਰਿਹਾ ਸੀਗਾ। ਅਤੇ ਫੁੱਟਹਿਲ ਮੈਡੀਕਲ ਸੈਂਟਰ ਦੇ ਵਿੱਚ ਕੋਕਰਨ ਕਮਿਊਨਿਟੀ ਹੈਲਥ ਸੈਂਟਰ ਜਿਹੜਾ ਉਹ 1 ਘੰਟੇ 20 ਮਿੰਟ ਹੈ, ਪਰ ਇਹ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਹੁੰਦਾ, ਇਸ ਤੋਂ ਬਾਅਦ ਨਹੀਂ ਖੁੱਲ੍ਹਾ ਹੁੰਦਾ, ਕਿਉਂਕਿ ਮੇਰੇ ਇੱਥੇ ਜਾਣ ਦਾ ਮੈਨੂੰ ਮੌਕਾ ਮਿਲਿਆ। ਕਾਫੀ ਵਧੀਆ ਸਰਵਿਸ ਹੈ ਐਜ਼ ਕੰਪੇਅਰ ਟੂ ਦੂਜੇ, ਅਤੇ ਇਹਨਾਂ ਦੇ ਟਾਈਮ ਵੀ ਜਲਦੀ ਹੋ ਜਾਂਦਾ। ਸੋ ਉਹਦੇ ਤੋਂ ਬਾਅਦ ਆ ਗਿਆ ਪੀਟਰ ਲੋਇਡ ਸੈਂਟਰ ਜਿਹੜਾ, ਉਹ 4 ਘੰਟੇ 48 ਮਿੰਟ ਦਾ ਟਾਈਮ ਦਿਖਾ ਰਿਹਾ ਅੱਜ ਦੀ ਤਰੀਕ ਦੇ ਰਾਈਟ ਨੂੰ, ਲਾਈਵ ਜਿਹੜੀ ਵੈਬਸਾਈਟ ਕਹਿ ਰਹੀ ਹੈ। ਅਤੇ ਓਕਟੋਕ ਹੈਲਥ ਐਂਡ ਵੈਲਨੈਸ ਸੈਂਟਰ ਜਿਹੜਾ ਇਹ 4 ਘੰਟੇ 16 ਮਿੰਟ, ਰੋਕੀ ਵਿਊ ਜਨਰਲ ਹੋਸਪਿਟਲ 5 ਘੰਟੇ 12 ਮਿੰਟ, ਅਤੇ ਸ਼ੈਲਡਨ ਐਮ ਚੁਮੀਰ ਸੈਂਟਰ ਜਿਹੜਾ ਇਹ 24 ਘੰਟੇ 2 ਘੰਟੇ 45 ਮਿੰਟ ਦਾ ਦਿਖਾ ਰਿਹਾ। ਅਤੇ ਇਸ ਤੋਂ ਬਾਅਦ ਸਾਊਥ ਹੈਲਥ ਕੈਂਪਸ ਜਿਹੜਾ ਉਹ 5 ਘੰਟੇ 3 ਮਿੰਟ, ਚਿਲਡਰਨ ਇੱਥੇ ਜਿਹੜੀ ਐਮਰਜੈਂਸੀ ਉਹ 2 ਘੰਟੇ 25 ਮਿੰਟ, ਸਾਊਥ ਕੈਲਗਰੀ ਹੈਲਥ ਸੈਂਟਰ ਜਿਹੜਾ ਉਹ ਕਲੋਜ਼ ਹੋਣ ਜਾ ਰਿਹਾ ਸੂਨ, ਕਿਉਂਕਿ ਅੱਜ ਕੱਲ੍ਹ ਦੇ ਦਿਨਾਂ 'ਚ ਕਾਫੀ ਜ਼ਿਆਦਾ ਧਿਆਨ ਜਿਹੜਾ ਇਹਨਾਂ ਚੀਜ਼ਾਂ ਦੇ ਉੱਤੇ ਜਾਂਦਾ ਕਿ ਵੀ ਕੀ ਕੁਛ ਚੱਲ ਰਿਹਾ। ਅਤੇ ਬਲਰਾਜ ਜੀ ਨੇ ਵੈਸੇ ਸਵਾਲ ਤਾਂ ਕਾਫੀ ਭੇਜੇ ਨੇ ਮੈਨੂੰ ਕਿ ਟੀਚਰਾਂ ਦਾ ਵੀ ਤੁਹਾਨੂੰ ਪਤਾ ਇਸ਼ੂ ਚੱਲ ਰਹੇ ਨੇ, ਉਸ ਤੋਂ ਇਲਾਵਾ ਪ੍ਰੋਪਰਟੀ ਟੈਕਸਿਸ ਦਾ ਵੀ, ਇਕੋਨਮੀ ਦਾ ਵੀ ਹਰਟ ਕਰ ਰਹੇ ਨੇ ਜਿਹੜਾ ਹੈ ਰੈਫਰੈਂਡਮ ਹੈ। 75% ਤੋਂ ਵੱਧ ਲੋਕ ਜਿਹੜੇ ਨੇ ਉਹ ਇਹ ਸਮਝਦੇ ਵੀ ਇਹ ਸਾਡੀ ਇਕੋਨਮੀ ਨੂੰ ਹਰਟ ਕਰ ਰਿਹਾ। ਨਵੇਂ ਜਿਹੜੇ ਕੈਲਗੀ ਚੈਂਬਰ ਆਫ ਕਾਮਰਸ ਦੇ ਡੇਟਾ ਨੇ ਅੱਜ ਸਾਰਾ ਕੁਝ ਦਿਖਾਇਆ, 75% 78% ਜਿਹੜੇ ਕੈਪੀਟਲ ਇਨਵੈਸਟਮੈਂਟ ਦੇ ਲੋਕ ਇਹ ਸਮਝਦੇ ਵੀ ਉਹ ਅਪਸੈਟ ਹੋ ਰਹੀ ਹੈ ਸਾਡੀ ਜਿਹੜੀ ਬਾਹਰੋਂ ਇਨਵੈਸਟਮੈਂਟ ਆਉਣੀ ਹੈ। ਇਹ ਅਤੇ ਕੋਰੀ ਹੋਰਗਨ ਜਿਹੜੇ ਸਾਡੇ ਇੱਥੇ ਲੋਕਲ ਐਮ ਪੀ ਵੀ ਨੇ, ਇਕੱਲੇ ਇਕੱਲੇ ਐਮ ਪੀ ਨੇ ਕੈਲਗੀ ਤੋਂ ਲਿਬਰਲ ਪਾਰਟੀ ਦੇ, ਅਤੇ ਉਹਨਾਂ ਦੇ ਨਾਲ ਵੀ ਅੱਜ ਗੱਲਬਾਤ ਮੈਂ ਸੁਣ ਰਿਹਾ ਸੀਗਾ ਵੀ ਉਹਦੇ 'ਚ ਵੀ ਉਹ ਕਹਿੰਦੇ ਆ ਕਿ ਵੀ ਆਪਾਂ ਉਸਦਾ ਵੀ ਪ੍ਰਾਈਮ ਮਿਨਿਸਟਰ ਹਾਲੇ ਇੱਕ ਵਾਰੀ ਫਿਰ ਲੋਕਾਂ ਨੂੰ ਰੈਫਰੈਂਡਮ ਤੋਂ ਪਹਿਲਾਂ ਮੈਸੇਜ ਦੇਣਗੇ, ਪਹਿਲਾਂ ਵੀ ਦੇ ਚੁੱਕੇ ਨੇ, ਇੱਕ ਵਾਰੀ ਫਿਰ ਮੈਸੇਜ ਦੇਣਗੇ। ਬਟ ਇੱਕ ਪਾਸੇ ਤਾਂ ਵੱਡੀ ਅਪੀਲ ਕੀਤੀ ਜਾ ਰਹੀ ਲੋਕਾਂ ਨੂੰ ਕਿ ਵੀ ਵੱਧ ਤੋਂ ਵੱਧ ਇਨਵੈਸਟਮੈਂਟ ਇੱਥੇ ਪਹੁੰਚੇ, ਤੁਹਾਨੂੰ ਪਤਾ ਵੀ ਪੈਸੀਫਿਕ ਲਿੰਕ ਜਿਹੜੀ ਹੈ ਇਹ ਨਵੀਂ ਪਾਈਪਲਾਈਨ ਦੀ ਗੱਲਬਾਤ ਕੀਤੀ ਗਈ ਹੈ। ਸੋ ਹੁਣ ਇਹ ਪਾਈਪਲਾਈਨ ਦੇ ਵਿੱਚ ਬਿਲੀਅਨਸ ਆਫ ਡੋਲਰ ਚਾਹੀਦੇ ਨੇ, ਉਹ ਪਬਲਿਕ ਅਤੇ ਪ੍ਰਾਈਵੇਟ ਇਨਵੈਸਟਮੈਂਟ ਜਿਹੜੀ ਦੋਨੇ ਹੋਏਗੀ ਇਹਦੇ 'ਚ ਬੇਸਿਕਲੀ, ਕਿਉਂਕਿ ਪ੍ਰਾਈਵੇਟ ਇਨਵੈਸਟਰ ਜਿਹੜੇ ਨੇ ਪੈਂਬੀਨਾ ਪਾਈਪ ਵਾਲਿਆਂ ਨੇ 10% ਸ਼ੇਅਰ ਦੀ ਗੱਲ ਕੀਤੀ ਹੈ, ਅਤੇ ਗੌਰਮੈਂਟ ਨੇ ਹਾਲੇ ਇਹਦੇ ਤੋਂ ਇਹ ਨਹੀਂ ਕਿਹਾ ਵੀ ਇਹ ਇਕੱਲੀ ਪ੍ਰਾਈਵੇਟ ਹੀ ਹੋਏਗੀ, ਇਹਦਾ ਮਤਲਬ ਵੀ ਉਹ ਸਾਲ ਦੇ ਵਿੱਚ ਇਸ ਕੰਮ ਨੂੰ ਜਿਹੜਾ ਉਹ ਸਿਰੇ ਲਾਉਣਾ ਚਾਹੁੰਦੇ ਆ, ਬਾਕੀ ਸਾਰੀਆਂ ਗੱਲਾਂ ਬਾਤਾਂ ਨਾ, ਤਾਂ ਕਿ ਵੱਧ ਤੋਂ ਵੱਧ ਪਹਿਲਾ ਜਿਹੜਾ

0: ਉਹ ਨੈਸ਼ਨਲ ਪ੍ਰੋਜੈਕਟ ਹੈ ਜਿਹੜਾ ਇਸ ਕਪੈਸਿਟੀ ਦਾ ਅਤੇ ਵੱਡੇ ਲੈਵਲ ਦੇ ਉੱਤੇ ਜਿਹੜਾ ਕੀਤਾ ਜਾ ਰਿਹਾ। ਉਹਦੇ ਨਾਲ ਨਾਲ ਰੈਫਰੈਂਡਮ ਦੀ ਵੀ ਗੱਲਾਂ ਬਾਤਾਂ ਜਿਹੜੀਆਂ ਨੇ ਜੀ ਉਹ ਚੱਲ ਰਹੀਆਂ ਨੇ। ਸਮਾਂ ਬੜੀ ਤੇਜ਼ੀ ਦੇ ਨਾਲ ਬੀਤ ਗਿਆ, ਮੇਰਾ ਖਬਰਾਂ ਬਹੁਤ ਸੀਗੀਆਂ ਅਤੇ ਬਲਰਾਜ ਹੋਣਾਂ ਦੀ ਗੱਲਬਾਤ ਕਰਦਿਆਂ ਕਰਦਿਆਂ ਆਪਾਂ ਮੈਨੂੰ ਲੱਗਦਾ ਵੀ ਆਪਾਂ ਅੱਗੇ ਨੂੰ ਵਧਦਿਆਂ ਹੋਰ ਖਬਰਾਂ ਦੇ ਉੱਤੇ ਵੀ ਨਜ਼ਰ ਮਾਰ ਲੈਂਦੇ ਜਿਹੜੀਆਂ ਚੀਜ਼ਾਂ ਥੋੜ੍ਹੀਆਂ ਜਿਹੀਆਂ ਸਾਡੇ ਕੋਲ ਸਾਹਮਣੇ ਨਜ਼ਰ ਆਉਂਦੀਆਂ। ਤੁਹਾਨੂੰ ਦੱਸ ਦੇ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਪ੍ਰੋਗਰਾਮ ਸੁਣਦੇ ਹੋ। ਅਤੇ ਇਹਨਾਂ ਪ੍ਰੋਗਰਾਮਾਂ ਦੇ ਥਰੂ ਕੋਈ ਮੈਸੇਜ ਦੇਣਾ ਚਾਹੁੰਦੇ ਹੋ, ਕੋਈ ਗੱਲਬਾਤ ਕਰਨਾ ਚਾਹੋ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ 4034000203 ਅਤੇ ਸਿੰਬੋ ਇੰਜੀਨੀਅਰਿੰਗ ਜਿਹੜੀ ਸਾਡੀ ਨਵੀਂ ਕੰਪਨੀ ਹੈ ਜੀ ਇਹਦੇ ਥਰੂ ਤੁਸੀਂ ਆਪਣੇ ਕੋਈ ਵੀ ਆਪਣੀ ਇੰਜੀਨੀਅਰਿੰਗ ਦੀਆਂ ਸਰਵਿਸਿਸ ਲੈਣੀਆਂ ਚਾਹੇ ਉਹ ਸਿਵਲ ਦੇ ਨਾਲ ਮਕੈਨੀਕਲ ਦੇ ਨਾਲ ਅਤੇ ਕੁਛ ਵੀ ਜਿਹੜਾ ਹੋਵੇ ਉਹ ਸਾਨੂੰ ਜ਼ਰੂਰ ਸੰਪਰਕ ਕਰ ਸਕਦੇ ਹੋ ਜਾਂ simboengineering.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਉਹਦੇ ਬਾਰੇ ਵੀ ਲਈ ਜਾ ਸਕਦੀ ਹੈ। ਇਹਦੇ ਨਾਲ ਨਾਲ ਅਗਲਾ ਜਿਹੜਾ ਪ੍ਰੋਜੈਕਟ ਜਿਹੜਾ ਜੀ ਉਹ ਸਾਡੇ ਕੋਲ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵੀ ਰੈਫਰੈਂਡਮ ਦੇ ਨਾਲ ਰਿਲੇਟਡ ਗੱਲਾਂ ਬਾਤਾਂ ਜਿਹੜੀਆਂ ਨੇ ਸਾਹਮਣੇ ਆਈਆਂ ਅਤੇ 81% ਲੋਕਾਂ ਨੇ ਕਿਹਾ ਕਿ ਵੀ ਪੋਟੈਂਸ਼ਲ ਸਪਲਾਈ ਚੇਨ ਡਿਸਟਰਪਸ਼ਨ ਹੋਈ ਹੈ ਇਸ ਇਸ਼ੂ ਨੂੰ ਲੈ ਕੇ, ਕਿਉਂਕਿ ਇੰਨੀ ਨੈਗੇਟਿਵਿਟੀ ਜਿਹੜੀ ਲੋਕਾਂ ਦੇ ਵਿੱਚ ਆਈ ਹੈ। ਮੇਰੇ ਕੋਲ ਵੀ ਤੁਹਾਨੂੰ ਪਤਾ ਵੀ ਲੋਕਾਂ ਨੇ ਆਉਣਾ ਸੀ, ਪਰ ਜਦੋਂ ਕਹਿੰਦੇ ਵੀ 1 ਅਕਤੂਬਰ ਦੇ ਵਿੱਚ ਆਪਾਂ ਆ ਤਾਂ ਜਾਈਏ, ਬਟ ਇੱਥੇ ਰੈਫਰੈਂਡਮ ਵਾਲੇ ਪਤਾ ਨਹੀਂ ਕੀ ਕਰਨਗੇ। ਜਿੱਦਾਂ ਕੱਲ੍ਹ ਵੀ ਮੈਂ ਦੱਸਿਆ ਸੀਗਾ ਵੀ ਖਾਲਿਸਤਾਨ ਦੇ ਜਦੋਂ ਝੰਡੇ ਲੈ ਕੇ ਲੋਕ ਜਾਂਦੇ ਨੇ, ਹਰ ਬੰਦੇ ਨੂੰ ਰਾਈਟ ਹੈਗਾ ਕੈਨੇਡਾ ਦੇ ਵਿੱਚ ਐਜ਼ ਲੌਂਗ ਐਜ਼ ਈਵਨ ਦੋ ਜਿਹੜੇ ਅਮੈਰੀਕਾ ਵਾਲੇ ਲੋਕ ਵੀ ਜਿਹੜੇ ਨੇ ਉਹ ਕੈਨੇਡਾ ਦੇ ਜਾਂ ਅਲਬਰਟਾ ਦੇ ਇਸ ਇਸ਼ੂ ਦੇ ਵਿੱਚ ਇਨਵੋਲਵ ਹੋ ਰਹੇ ਨੇ। ਸੈਪਰੇਟਿਸਟ ਵੀ ਸਰੇਆਮ ਕਹਿੰਦੇ ਆ ਕਿ ਆਪਾਂ ਇਨਵੋਲਵ ਹੋ ਰਹੇ ਹਾਂ, ਬਟ ਕਿਉਂਕਿ ਐਜ਼ ਲੌਂਗ ਐਜ਼ ਉਹ ਲੀਗਲ ਰੂਲਸ ਨੂੰ ਫੋਲੋ ਕਰਦੇ ਆ ਅਤੇ ਉਹ ਕਰ ਸਕਦੇ ਨੇ, ਬਟ ਜੇ ਇਲੀਗਲ ਤਰੀਕੇ ਦੇ ਨਾਲ ਜੇ ਕੋਈ ਕੰਮ ਕਰਦੇ ਆ ਤਾਂ ਉਹ ਉਹਨਾਂ ਦੇ ਉੱਤੇ ਜਿਹੜਾ ਪ੍ਰੋਬਲਮ ਕ੍ਰੀਏਟ ਹੋ ਸਕਦੀ। ਸੋ ਰਿਸਪੋਂਡਰਸ ਦੇ ਵਿੱਚ ਜਦੋਂ ਗੱਲਬਾਤ ਕਰਦੇ ਹਾਂ ਇਕਨੋਮਿਕ ਸਟੈਬਿਲਿਟੀ ਦੀ, ਅਤੇ 80% ਲੋਕ ਜਿਹੜੇ ਨੇ ਉਹ ਇਸ ਗੱਲ ਵਾਸਤੇ ਨੇ। ਲੈਂਡਿੰਗ ਰੇਟ ਜਿਹੜੇ ਨੇ ਉਹ ਕਹਿੰਦੇ ਨੇ 76%, ਕੈਪੀਟਲ ਇਨਵੈਸਟਮੈਂਟ ਜਿਹੜੀ ਉਹ 73%, ਰੈਗੂਲੇਟਰੀ ਸਰਟੇਨਿਟੀ ਜਿਹੜੀ ਹੈ ਉਹ 72%, ਅਤੇ ਲੇਬਰ ਅਟ੍ਰੈਕਸ਼ਨ ਜਿਹੜੀ ਹੈ ਉਹ 64% ਹੁੰਦੀ ਹੈ। ਸੋ ਓਵਰਆਲ ਇਹਦਾ ਇੰਨਾ ਇੰਪੈਕਟ ਜਿਹੜਾ ਸਾਡੀਆਂ ਸਾਰੀਆਂ ਚੀਜ਼ਾਂ ਦੇ ਉੱਤੇ ਪੈ ਰਿਹਾ, ਅਤੇ ਸਿਰਫ ਓਨਲੀ 4% ਲੋਕ ਜਿਹੜੇ ਨੇ ਮੈਂਬਰਸ ਨੇ ਸੀ ਕੀਤਾ ਨੋ ਡਰੋਬੈਕਸ ਟੂ ਦ ਅਲਬਰਟਾ ਸੈਪਰੇਸ਼ਨ ਫਰੋਮ ਕੈਨੇਡਾ, ਸਿਰਫ 4% ਲੋਕਾਂ ਨੇ ਜਿਹੜੇ ਬਿਜ਼ਨਸ ਦੀ ਗੱਲ ਕਰ ਰਹੇ ਹਾਂ ਆਪਾਂ, ਜਿਹੜੇ ਕੈਲਗਰੀ ਚੈਂਬਰ ਆਫ ਕਾਮਰਸ ਦੇ ਮੈਂਬਰਸ ਨੇ। ਬਾਕੀ ਜਿਹੜੇ ਨੇ ਉਹ ਕਿੰਨੇ ਹਾਈ ਲੈਵਲ ਦੇ ਉੱਤੇ ਸੋਚਦੇ ਨੇ ਕਿ ਵੀ ਇਹ ਕਿੰਨਾ ਨੁਕਸਾਨ ਜਿਹੜਾ ਸਾਨੂੰ ਹੋਣ ਜਾ ਰਿਹਾ। ਸੋ ਇਹ ਕੁਛ ਇੱਕ ਪ੍ਰੋਗਰਾਮ ਸੀਗਾ ਜੀ ਅੱਜ ਦਾ, ਅਤੇ ਆਈ ਹੋਪ ਵੀ ਤੁਸੀਂ ਪ੍ਰੋਗਰਾਮ ਪਸੰਦ ਕੀਤਾ ਹੋਏਗਾ। ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਪ੍ਰੋਗਰਾਮ ਤੁਹਾਡੀ ਸੇਵਾ 'ਚ ਪੇਸ਼ ਕੀਤੇ ਜਾਂਦੇ ਨੇ। ਅੱਜ ਦਾ ਪ੍ਰੋਗਰਾਮ ਇਸੇ ਤਰੀਕੇ ਨਾਲ ਹੀ ਆਲਮੋਸਟ ਪਹੁੰਚ ਗਿਆ ਜੀ, ਅਤੇ ਕੋਈ ਵੀ ਖਬਰ ਗੱਲਬਾਤ ਕਰਨੀ ਹੋਵੇ ਤਾਂ ਤੁਸੀਂ ਮੇਰੇ ਨਾਲ 4034000203 'ਤੇ ਕਰ ਸਕਦੇ ਹੋ। ਸੋ ਸੈਪਰੇਸ਼ਨ ਰੈਫਰੈਂਡਮ ਦੇ ਬਾਰੇ ਹੋਰ ਵੀ ਜਾਣਕਾਰੀ ਜਿਹੜੀ ਹੈ ਫਿਰ ਤੋਂ ਇੱਕ ਵਾਰੀ ਤੁਹਾਨੂੰ ਦੇ ਦਈਏ ਵੀ ਪਹਿਲੇ 9 ਸਵਾਲਾਂ ਦੇ ਜਵਾਬ ਜਿਹੜੇ ਨੇ ਉਹ 9 ਨੇ ਅਤੇ 10ਵੇਂ ਦਾ 10 ਹੈ, ਇਹ ਲੋਕਾਂ ਵੱਲੋਂ ਜਿਹੜਾ ਸਾਨੂੰ ਦੱਸਿਆ ਜਾ ਰਿਹਾ ਜਿਹੜੇ ਐਕਸਪਰਟ ਜਿਹੜੇ ਇੱਥੇ ਪਹੁੰਚਦੇ ਨੇ। ਸੋ ਕਿਸੇ ਵੀ ਤਰੀਕੇ ਦੀ ਕੋਈ ਗੱਲਬਾਤ ਕਰਨੀ ਹੋਵੇ ਤਾਂ ਜ਼ਰੂਰ ਸਾਨੂੰ ਸੰਪਰਕ ਕਰੋ 4034000203 'ਤੇ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਜੀ, ਥੈਂਕ ਯੂ ਵੈਰੀ ਮੱਚ, ਗੁੱਡ ਨਾਈਟ ਐਂਡ ਸ਼ਬਾ ਖੈਰ ਟੂ ਆਲ, ਥੈਂਕ ਯੂ।
1: The time is 8 p.m. You are listening to Fairchild Radio, CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਜਬ ਵੀ ਜ਼ਰੂਰਤ ਪੜਤੀ ਹੈ ਅਲਬਰਟਾ ਕੇ ਬਾਸ਼ਿੰਦੇ ਮੁਤਹਿਦ

0: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.
1: Oh, aaj fir ni load milya.
2: Ki hoya?
1: Bas puch na, insurance confirmation nahi aayi time te. Te hun fir ik din wait karni paini hai. Te bachiyan nu fir nahi mil hona do din.
2: Oho, reh gaye na fir piche. Main sunya hai Sonic Insurance de Manas Pahuja ate Raman Vadaj. Te unna di team insurance confirmation bahut jaldi provide karwa dindi hai. Te oh ta portal vi set kar dinde ne taki tusi aap hi confirmation de sako. Bas sharte twadi insurance active hai. ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੂਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਜ਼ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
4: ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 825-760-0983 'ਤੇ ਥੈਂਕ ਯੂ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
3: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
3: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
3: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
3: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
2: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
7: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ

0: 8321208।
1: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ, ਮੈਟਰਸ, ਸੋਫਾ ਸੈੱਟ, ਅਪਲਾਈਂਸਿਸ, ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ। ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸੰਗਰਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ। ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਜ਼ ਅਖਬਾਰ ਦੇ ਵਿੱਚ ਛਪਦੀਆਂ ਨੇ। ਪਤਾ ਹੈ 3451 ਸਨਰਿਜ ਵੇ, ਨਾਰਥ ਈਸਟ ਕੈਲਗਰੀ। ਫੋਨ ਨੰਬਰ 4037266200, 403-726-1200। ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
2: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
2: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
2: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
1: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 4036182112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ?
4: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
4: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
5: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445। 403-616-2445।
7: ਓਹੋ, ਅੱਜ ਫੇਰ ਨੀ ਲੋਡ ਮਿਲਿਆ,
8: ਕੀ ਹੋਇਆ?
7: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
8: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
4: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
2: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
4: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ, ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ।
1: ਆਪਣੇ ਘਰ ਜਾਂ ਆਫਿਸ ਦਾ ਸਮਾਨ

0: हर समय तुहाडे संग तुहाडा अपना यह रेडियो सुरसंगम।
1: ओहो आज फेर नहीं लोड मिलिया।
2: की होया?
1: बस पूछना इंश्योरेंस कंफर्मेशन नहीं आई टाइम ते ते हुन फेर एक दिन वेट करनी पैनी है ते बच्चियां नू फेर नहीं मिल होना दो दिन।
2: ओहो रह गए ना फेर पिछे। मैं सुनया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दिंदी है ते ओ ता पोर्टल भी सेट कर दिंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है। तुसी आज ही उना नू फोन करो ते जल्दी जल्दी गाल करके कोई हल लभो ताकि अगली बारी तुसी कार टाइम ते आ सको ते बच्चा नाल टाइम भी स्पेंड कर सको। फोन नंबर है मानस पहुजा 5878321208 या रमन वड़ैच 7807530001। सोनिक इंश्योरेंस।
3: मर्सिडीज कार खरीदना चाहते हो? हुण कैनेडा दे विच तुहाडे सुपने सच होण दा समा आ गया।
4: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी हिंदी उर्दू जां फिर अंग्रेजी दे विच गलबात करो गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम। सब दा माण सब दी चाहत अपनी सुपनमई कार खरीदने लई गौरव शर्मा नू शोरूम च जाके मिलो जां फिर फोन कर लो 4039036757।
3: मर्सिडीज बेंज कंट्री हिल्स।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
2: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀ

0: ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਇਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
1: सोने घर दी निशानी हुंदी है शानदार फ्लोरिंग जिथे कदम रखदियां ही तुहाडे मेहमान फ्लोरिंग कंपनी दा पता पुछन लग जान ते ओ पता है कैलगरी कारपेट एम्पायर जिथे तुसी ले सकदे हो अपनी पसंदी फ्लोरिंग दा समान फ्लोरिंग घर दा होवे या होवे कमर्शियल नवा लवाना होवे या होवे रेनोवेशन दा प्लान कारपेट हार्डवुड लेमिनेट टाइल ते होर शानदार फ्लोरिंग दे डिजाइनां नाल भरिया है इना दा शोरूम अज ही इना दे शोरूम ते पुज्जो 2935 19th Street नॉर्थ ईस्ट कैलगरी कैलगरी कारपेट Empire. Phone number 403-510-1515. 2935-19th Street, North East Calgary.
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
2: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
3: ਦੂਜੀ ਲੋਕੇਸ਼ਨ 117-7771 ਐਵੇਨਿਊ
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
2: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222
4: ਅਸੀਂ ਤੁਹਾਡੇ ਰੂਬਰੂ ਹੋਇਆਂ ਪੰਜਾਬ ਦੀ ਇੱਕ ਸਿਰਮੌਰ ਜਥੇਬੰਦੀ ਜੋ ਕਿ ਕਿਸੇ ਵੇਲੇ ਬੁਲੰਦੀਆਂ ਤੇ ਸੀ ਡਾਕਟਰ ਮਨਮੋਹਨ ਸਿੰਘ ਵਰਗੇ ਜਿਹੜੇ ਸਾਡੇ ਦੇਸ਼ ਦੇ ਮੁਲਕ ਦੇ ਪ੍ਰਧਾਨ ਮੰਤਰੀ ਹੋਏ ਨੇ ਉਹ ਵੀ ਉਹਨਾਂ ਨਾਲ ਜੁੜੇ ਰਹੇ ਨੇ ਉਸ ਜਥੇਬੰਦੀ ਦੇ ਅਰਸ਼ ਤੋਂ ਫਰਸ਼ ਤੇ ਕਿਵੇਂ ਪਹੁੰਚੀ ਉਹ ਸਿਰਮੌਰ ਜਥੇਬੰਦੀ ਜਿਹਨੂੰ ਪੰਥਕ ਸਫਾ ਦੇ ਵਿੱਚ ਹਰਿਆਵਲ ਦਸਤਾ ਕਿਹਾ ਜਾਂਦਾ ਸੀ ਆਖਿਰ ਕਿਹੜੇ ਕਾਰਨ ਨੇ ਕਿਉਂ ਜਥੇਬੰਦੀਆਂ ਜਾਂ ਰਾਜਨੀਤਿਕ ਪਾਰਟੀਆਂ ਲੋਕਾਂ ਦੇ ਵਿੱਚ ਆਪਣਾ ਆਧਾਰ ਜਿਹੜਾ ਉਹ ਬਿਲਕੁਲ ਗੁਆ ਬੈਠਦੀਆਂ ਨੇ ਅਰਸ਼ ਤੋਂ ਫਰਸ਼ ਤੇ ਪਹੁੰਚਣ ਦਾ ਕੀ ਸੀ ਸਫ਼ਰ ਸ਼ਾਨਾ ਮਤਾ ਸਫ਼ਰ ਅਤੇ ਨਿਗਾਰ ਇਸ ਸਮੁੱਚੇ ਵਰਤਾਰੇ 'ਤੇ ਅਸੀਂ ਗੱਲ ਕਰਾਂਗੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀਆਂ ਮੂਹਰਲੀਆਂ ਸਫ਼ਾ ਦੇ ਵਿੱਚ ਸਰਗਰਮ ਰਹੇ ਇੰਜੀਨੀਅਰ ਸਰਬਜੀਤ ਸਿੰਘ ਸੋਹਲ ਜੋ ਕਿ ਫੈਡਰੇਸ਼ਨ ਦੇ ਸਕੱਤਰ ਜਨਰਲ ਅਤੇ ਪਾਰਲੀਮੈਂਟ ਬੋਰਡ ਦੇ ਚੇਅਰਮੈਨ ਵੀ ਰਹੇ ਸੋਹਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ
5: ਧੰਨਵਾਦ ਜੀ ਸਰ ਜੀ
4: ਅੱਛਾ ਸੋਹਲ ਸਾਹਿਬ ਬੜੀ ਦੇਰ ਦੀ ਇੱਛਾ ਸੀ ਤਮੰਨਾ ਸੀ ਵੀ ਸਿੱਖ ਸਟੂਡੈਂਟ ਫੈਡਰੇਸ਼ਨ ਕਿਉਂਕਿ ਜਦੋਂ ਅਸੀਂ ਵਿਦਿਆਰਥੀ ਸੀਗੇ ਕਾਲਜ ਦੇ ਉਸ ਵੇਲੇ ਪੰਜਾਬ ਦੇ ਵਿੱਚ ਮਾਹੌਲ ਸੀ ਮਿਲੀਟੈਂਸੀ ਦਾ ਅੱਤਵਾਦ ਦਾ ਦੌਰ ਸੀਗਾ ਉਸ ਵੇਲੇ ਕਿਉਂਕਿ ਜਿਹੜੀਆਂ ਫੈਡਰੇਸ਼ਨਾਂ ਸੀ ਉਹਨਾਂ ਬਾਰੇ ਇਹੀ ਮੰਨਿਆ ਜਾਂਦਾ ਸੀ ਵੀ ਇਹ ਗਰਮ ਦਲੀਏ ਨੇਗੇ ਜਥੇਬੰਦੀ ਜਿਹੜੀ ਗਰਮ ਦਲੀਆਂ ਦੀ ਹੈ ਪਰ ਜਦੋਂ ਇਤਿਹਾਸ ਫਰੋਲਦੇ ਹੈ ਤੁਹਾਡੇ ਵਰਗੀਆਂ ਸ਼ਖਸੀਅਤਾਂ ਨਾਲ ਗੱਲ ਹੋਈ ਤਾਂ ਪਤਾ ਲੱਗਦਾ ਵੀ ਚਾਹੇ ਡਾਕਟਰ ਮਨਮੋਹਨ ਸਿੰਘ ਹੋਣ ਚਾਹੇ ਸਵਰਨ ਸਿੰਘ ਹੋਣ ਚਾਹੇ ਉਮਰਾਓ ਸਿੰਘ ਵਰਗੇ ਹੋਣ ਬੂਟਾ ਸਿੰਘ ਵਰਗੇ ਹੋਣ ਕਿੰਨੇ ਹੀ ਜਿਹੜੀਆਂ ਸ਼ਖਸੀਅਤਾਂ ਨੇ ਜਿਹੜੀਆਂ ਵੱਖ ਵੱਖ ਪਾਰਟੀਆਂ ਦੇ ਵਿੱਚ ਰਹੀਆਂ ਅਤੇ ਦੇਸ਼ ਦੇ ਵੱਡੇ ਵੱਡੇ ਅਹੁਦਿਆਂ 'ਤੇ ਉਹਨਾਂ ਨੇ ਕੰਮ ਕੀਤਾ ਉਹ ਵੀ ਫੈਡਰੇਸ਼ਨ ਨਾਲ ਜੁੜੀਆਂ ਰਹੀਆਂ ਨੇ ਅਤੇ ਜੇ ਫੈਡਰੇਸ਼ਨ ਗਰਮ ਖਿਆਲੀ ਜਾਂ ਬੰਦਿਆਂ ਦੀ ਕਤਲੋਗਾਰਦ ਵਾਲੀ ਜਥੇਬੰਦੀ ਹੁੰਦੀ ਤਾਂ ਸ਼ਾਇਦ ਇਹ ਸ਼ਖਸੀਅਤਾਂ ਨਾ ਜੁੜਦੀਆਂ ਤਾਂ ਅਸੀਂ ਜਾਣਨਾ ਚਾਹਾਂਗੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਦਾ ਇਤਿਹਾਸ ਕਿਵੇਂ ਰਿਹਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜੇ ਇਹ ਜਥੇਬੰਦੀ ਚਰਚਾ ਦੇ ਵਿੱਚ ਆਈ ਤਾਂ ਉਹ ਇਸ ਕਰਕੇ ਵੀ ਆਈ ਕਿਉਂਕਿ ਅਮਰਜੀਤ ਸਿੰਘ ਚਾਵਲਾ ਜਥੇਬੰਦੀ ਨਾਲ ਲਗਾਤਾਰ ਲੰਬੇ ਸਮਾਂ ਜੁੜੇ ਰਹੇ ਨੇਗੇ ਰਜਿੰਦਰ ਸਿੰਘ ਮਹਿਤਾ ਅਮਰਜੀਤ ਸਿੰਘ ਚਾਵਲਾ ਉਹਨਾਂ ਦੀ ਅਲੱਗ ਫੈਡਰੇਸ਼ਨ ਸੀਗੀ ਤੇ ਹੁਣ ਚਰਚਾ ਦੇ ਵਿੱਚ ਇਸ ਕਰਕੇ ਆਏ ਕਿਉਂਕਿ ਇੱਕ ਔਰਤ ਨੇ ਉਹਨਾਂ ਤੇ ਬੜੇ ਗੰਭੀਰ ਦੋਸ਼ ਲਗਾ ਦਿੱਤੇ ਚਲੋ ਦੋਸ਼ਾਂ 'ਚ ਕੀ ਹੈ ਤਾਂ ਬਾਅਦ ਦੇ ਵਿੱਚ ਅਦਾਲਤਾਂ ਤੈਅ ਕਰਨਗੀਆਂ ਪਰ ਸੁਰਖੀਆਂ ਦੇ ਵਿੱਚ ਇਹ ਜਥੇਬੰਦੀ ਜਿਹੜੀ ਹੈ ਉਹ ਜ਼ਰੂਰ ਆਈ ਹੈ ਮੈਂ ਜਾਣਨਾ ਚਾਹੂੰਗਾ ਇਸ ਜਥੇਬੰਦੀ ਦਾ ਇਤਿਹਾਸ ਕੀ ਰਹੇਗਾ
5: ਸਤਿੰਦਰ ਸਿੰਘ ਜੀ ਬੜਾ ਚੰਗਾ ਤੁਸੀਂ ਜਿਹੜਾ ਮੈਨੂੰ ਚੰਗਾ ਲੱਗਿਆ ਅੱਜ ਵੀ ਤੁਸੀਂ ਇਸ ਟੋਪਿਕ ਕਿਉਂਕਿ ਜਿਹੜੀ ਲੋਕਾਂ ਦੇ ਵਿੱਚ ਇਹਦੇ ਪ੍ਰਤੀ ਬੜੀ ਕਨਫਿਊਜ਼ਨ ਆ ਲੇਕਿਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਬੜਾ ਮਾਣਮਤੀ ਇਤਿਹਾਸ ਹੈ ਇੱਕ ਸਟੂਡੈਂਟ ਦੀ ਬੋਡੀ ਸੀ ਸਟੂਡੈਂਟ ਵੀ ਉਹ ਜਿਹੜੇ ਧਰਮ ਧਾਰਨ ਤੇ ਧਰਮ ਦੇ ਤੌਰ ਤੇ ਵੀ ਇੰਟੈਲੀਜੈਂਟ ਵੀ ਜਿਹਨਾਂ ਦਾ ਕੰਮ

0: ਸਟੱਡੀ ਕਰਨਾ, ਸਟੱਡੀ ਦੇ ਨਾਲ ਧਰਮ ਦਾ ਪ੍ਰਚਾਰ ਪ੍ਰਸਾਰ ਕਰਨਾ, ਅਤੇ ਉਸ ਦੇ ਨਾਲ ਹੀ ਜਿਹੜੇ ਆਪਣੀ ਕਮਿਊਨਿਟੀ ਦੇ ਅਗਲੀ ਜਨਰੇਸ਼ਨ ਸੀ ਉਹਨਾਂ ਨੂੰ ਵਿੱਦਿਆ ਪ੍ਰਤੀ ਵੀ, ਧਾਰਮਿਕ ਪ੍ਰਤੀ ਵੀ ਅਤੇ ਰਾਜਨੀਤੀ ਪ੍ਰਤੀ ਵੀ ਉਹਨਾਂ ਨੂੰ ਸੁਚੇਤ ਰੱਖਣਾ, ਇਹ ਇਹ ਇਹ ਇਹਦਾ ਮਨਸੂਬੇ ਸੀ ਜਿਹੜੇ ਸਾਡੇ ਪੰਜ
1: ਅਸੀਂ
0: ਇਹ ਸੀਗਾ। ਇਹਦੀ ਜਿਹੜੀ ਰਮਤਾ ਇਹ 13 ਸਤੰਬਰ 1944 ਨੂੰ ਲਾਹੌਰ ਤੋਂ ਹੁੰਦੀ ਹੈ। ਉਦੋਂ ਬਹੁਤ ਵੀ ਕਿੰਨੇ ਸੂਝਵਾਨ ਸੀ ਜਦੋਂ ਕੋਈ ਉਦੋਂ ਜਥੇਬੰਦੀਆਂ ਅਲੱਗ ਅਲੱਗ ਬਣਦੀਆਂ ਸੀਗੀਆਂ। ਉਸ ਤੋਂ ਪਹਿਲਾਂ ਜਦੋਂ ਆਪਾਂ ਦੇਖਦੇ ਹਾਂ ਵੀ ਸਿੰਘ ਸਭਾ ਦਾ ਆਰੰਭਤਾ ਹੁੰਦੀ ਹੈ 1890 ਤੋਂ ਲੈ ਕੇ ਕੁਛ, ਤੇ ਉਹਦੇ ਚੋਂ ਮੁੜ ਕੇ ਐਜੂਕੇਸ਼ਨ ਸੁਸਾਇਟੀਆਂ ਬਣਦੀਆਂ, ਚੀਫ ਖਾਲਸਾ ਦੀਵਾਨ ਬਣਦਾ, ਉਸ ਤੋਂ ਬਾਅਦ ਆ ਕੇ ਜਿਹੜੀ ਹੈ 1920 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਦੀ ਆ, ਸ਼੍ਰੋਮਣੀ ਅਕਾਲੀ ਦਲ ਬਣਦਾ, ਤੇ ਇਸ ਤਰ੍ਹਾਂ ਇਹ ਵੀ ਇੱਕ ਸੀਗੇ ਉਸ ਵਕਤ ਨੌਜਵਾਨਾਂ ਚ ਵੀ ਜਿਹੜੇ ਸਾਡੇ ਸਟੂਡੈਂਟ ਨੇ ਉਹਨਾਂ ਨੂੰ ਵੀ ਗੁਰਮਤਿ ਦੀ ਜਿਹੜੀ ਸਾਂਝ ਉਹਨਾਂ ਨੂੰ ਹੋਣੀ ਚਾਹੀਦੀ ਆ, ਸਿੱਖੀ ਸਰੂਪ ਹੋਣਾ ਚਾਹੀਦਾ, ਤੇ ਉਹਨਾਂ ਨੂੰ ਇਹ ਇੱਕ ਸਾਡੀ ਬੋਡੀ ਬਣਨੀ ਚਾਹੀਦੀ ਆ। ਉਸ ਵਕਤ ਮੈਂ ਸਮਝਦਾ ਜਿਹਨਾਂ ਲੋਕਾਂ ਨੇ ਵਿਚਾਰ ਕੀਤੀ ਬਹੁਤ ਸਿਆਣੇ ਸੂਝਵਾਨ ਸਨ ਜਿਹਨਾਂ ਦੀ ਇਸ ਤਰ੍ਹਾਂ ਦੀ ਸੋਚ ਪ੍ਰਬਲ ਹੋਈ, ਉਹਨਾਂ ਨੇ ਲਾਹੌਰ ਉੱਥੇ ਕਾਲਜ ਬੈਠ ਕੇ ਉਹਨਾਂ ਨੇ ਇਹ ਮਨਸੂਬਾ ਬਣਾਇਆ, ਤੇ ਇਹਦੀ ਆਰੰਭਤਾ ਜਿਹੜੀ ਆ ਉਹ 13 ਅਪ੍ਰੈਲ 1944 ਨੂੰ ਲਾਹੌਰ ਤੋਂ ਹੁੰਦੀ ਆ।
1: ਵਿਸਾਖੀ ਵਾਲੇ
0: ਦਿਨ, ਹਾਂਜੀ ਇਹ ਤੁਸੀਂ ਨਹੀਂ 13 ਸਤੰਬਰ ਜੀ 13 ਸਤੰਬਰ ਸੀ, ਤੇ ਇਹ ਇਹਦੀ ਵੇਖੋ ਵੀ ਉਸ ਤੋਂ ਮਗਰੋਂ ਉਹਦੇ ਚ ਰਮਤਾ ਹੋਣ ਤੋਂ ਬਾਅਦ ਇਹਦੇ ਸਹਿਲੇ ਪ੍ਰਧਾਨ ਸਾਰ ਸਰੂਪ ਸਿੰਘ ਬਣਦੇ ਨੇ,
1: ਪਹਿਲੇ ਪ੍ਰਧਾਨ।
0: ਹਾਂ, ਬਹੁਤ ਸਿਆਣੇ ਸੂਝਵਾਨ ਸੀਗੇ, ਇਹ ਐਡਵੋਕੇਟ ਵੀ ਸੀਗੇ ਉਹਨਾਂ ਦਾ ਬੇਟਾ। ਉਸ ਤੋਂ ਬਾਅਦ ਤੁਸੀਂ ਦੇਖੋ ਜਿਹੜਾ ਇਹ ਹੈਗੇ ਸੀ ਉਹ IAS ਹੀ ਰਹੇ ਨੇ।
1: ਅੱਛਾ,
0: ਹਾਂਜੀ, ਤੇ ਉਹ ਇਸ ਤਰ੍ਹਾਂ ਦਾ ਬੜਾ ਸਾਰਾ ਵਧੀਆ, ਉਹਨਾਂ ਦੇ ਡਾਟਰ ਇਨ ਲਾਅ ਉਹ ਵੀ IAS ਸੀਗੇ, ਜਿਹੜੇ SS ਕੱਲਾ ਸੀਗੇ।
1: ਅੱਛਾ ਅੱਛਾ,
0: ਹਾਂਜੀ ਹਾਂਜੀ, ਸਾਹਿਬ ਮਨਮੋਹਨ ਸਿੰਘ ਜਿਹੜੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਰਹੇ ਨੇ ਉਹ ਇਸਦੇ ਵੀ ਉਹ ਇਸਦੇ ਮੈਂਬਰ ਹੀ ਨੀ ਰਹੇ, ਉਹ ਫਿਰੋਜ਼ਪੁਰ ਹੁਸ਼ਿਆਰਪੁਰ ਜਦੋਂ ਸਟੂਡੈਂਟ ਸੀਗੇ ਉੱਥੇ ਉਹ ਹੁਸ਼ਿਆਰਪੁਰ ਯੂਨਿਟ ਦੇ ਪ੍ਰਧਾਨ ਵੀ ਰਹੇ ਨੇ।
1: ਅੱਛਾ ਜੀ,
0: ਸਰ ਸਵਰਨ ਸਿੰਘ ਵੇਖੋ ਇੰਨੀ ਵੱਡੀ ਪਰਸਨੈਲਿਟੀ ਆ,
1: ਵਿਦੇਸ਼ ਮੰਤਰੀ ਰਹੇ
0: ਸਾਡੇ, ਮੈਨੂੰ ਪਤਾ ਕਾਂਗਰਸ ਚ ਉਹਨਾਂ ਤੋਂ ਸੋਬਰ ਤੇ ਇੰਨੀ ਵੱਡੀ ਪਰਸਨੈਲਿਟੀ ਆ ਮੈਂ ਕੋਈ ਸਿੱਖ ਨਹੀਂ ਅੱਜ ਤੱਕ ਦੇਖਿਆ। ਜਿੱਥੇ ਉਹ ਡਿਫੈਂਸ ਮਿਨਿਸਟਰ ਰਹੇ ਨੇ, ਉਹ ਫੋਰਨ ਮਿਨਿਸਟਰ ਰਹੇ ਨੇ, ਫਿਰ ਕਾਂਗਰਸ ਦੇ ਪ੍ਰਧਾਨ ਵੀ ਰਹੇ, ਬਹੁਤ ਹੀ ਸੋਬਰ ਪਰਸਨੈਲਿਟੀ ਉਹਨਾਂ ਦੇ, ਅੱਜ ਤੱਕ ਮੈਂ ਕਦੀ ਨੀ ਕਿਸੇ ਨੇ ਕਿਸੇ ਦੇ ਕਿੰਤੂ ਪਰਿੰਤੂ ਕਰਦੇ ਦੇਖਿਆ। ਉਹ ਉਹਦੇ ਚ ਰਹੇ, ਫਿਰ ਇਹ ਉਹ ਸਰ ਅਮਰਾਓ ਸਿੰਘ ਰਹੇ, ਡਾਕਟਰ ਜਸਵੰਤ ਸਿੰਘ ਨੇਕੀ ਜਿਹੜੇ PGI ਦੇ ਡਾਇਰੈਕਟਰ ਰਹੇ ਨੇ, ਜਿਹਨਾਂ ਦੀਆਂ ਕਿਤਾਬਾਂ ਤੁਸੀਂ ਅੱਜ ਵੀ ਪੜ੍ਹੋ, ਉਹਨਾਂ ਕਿਤਾਬਾਂ ਜਿਹੜੀ ਆ ਸਦਾ ਵਿਗਾਸ ਆ, ਮਨੋਵਿਗਿਆਨ ਆ, ਅਰਦਾਸ ਆ, ਕਿਤਾਬ ਕਮਾਲ ਦੀਆਂ ਕਿਤਾਬਾਂ ਨੇ,
1: ਨੇਕੀ ਸਾਹਿਬ ਕਮਾਲ ਦੀ
0: ਸ਼ਖਸੀਅਤ, ਠੀਕ ਹੈ ਨਾ। ਸਰ ਭਰਪੂਰ ਸਿੰਘ ਜਿਹੜੇ ਪਹਿਲੇ ਬਣੇ ਨੇ ਰਜਿਸਟਰ ਗੁਰੂ ਨਾਨਕ ਯੂਨੀਵਰਸਿਟੀ 1969 ਚ, ਉਸ ਤੋਂ ਬਾਅਦ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਦੇ ਨੇ, ਫਿਰ ਇੱਥੇ ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਵਾਲ ਦੇ ਨੇ, ਉਹ ਸਾਹਿਬ ਗੁਰਬਖਸ਼ ਸਿੰਘ ਸ਼ੇਰਗਿੱਲ ਉਹ ਇੱਥੇ ਨੇ, ਸਰ ਭਾਨ ਸਿੰਘ ਸਿਹਰੇ ਜਿਹੜੇ ਸੈਕਟਰੀ ਰਹੇ ਨੇ ਉਹ, ਸਰ ਅਮਰਾਓ ਸਿੰਘ ਇੱਥੇ ਜਿਹੜੇ ਰਹੇ ਨੇ, ਸਰ ਬੂਟਾ ਸਿੰਘ ਰਹੇ, ਹਰਭਜਨ ਸਿੰਘ ਜੋਗੀ ਰਹੇ, ਇਸ ਤੋਂ ਵੱਡੀ ਸ਼ਖਸੀਅਤ ਜਹਿਦਰ ਗੁਰਦਿਆਲ ਸਿੰਘ ਅਜਨੋਆ।
1: ਅੱਛਾ ਜੀ,
0: ਉਹ ਜਿਹੜੇ ਜਥੇਦਾਰ ਪਹਿਲਾਂ ਕੇਸਗੜ੍ਹ ਸਾਹਿਬ ਸੀ, ਫਿਰ ਉਹ ਜਥੇਦਾਰ ਅਕਾਲ ਤਖ਼ਤ ਸਾਹਿਬ ਬਣੇ, ਉਹ ਵੀ ਫੈਡਰੇਸ਼ਨ ਚ ਰਹੇ ਨੇ। ਇਹਦੇ ਨਾਲ ਸਮਝੀ ਵੇਖੋ, ਫਿਰ ਸਰ ਪ੍ਰਿਥੀਪਾਲ ਸਿੰਘ ਕਪੂਰ ਜਿਹੜੇ ਨੇ, ਸਰ ਭਾਗ ਸਿੰਘ ਅਣਖੀ, ਅਤੇ ਇਹਦੇ ਨਾਲ ਸਰ ਦਲਬੀਰ ਸਿੰਘ ਇੰਡਸ ਇਹ ਵੀ ਰਹੇ ਨੇ, ਸਰ ਕਰਨੈਲ ਸਿੰਘ ਡੋਲ MLA ਪਹਿਲੀ ਵਾਰ ਜਿਹੜੇ ਇੰਡੀਪੈਂਡੈਂਟ MLA ਉਹ ਫਰੀਦਕੋਟ ਤੋਂ ਪਿੰਡ ਜਿੱਤੇ ਸੀ ਨਾ, ਇਹ ਸਰ ਇਹ ਸਰ ਕਿਰਪਾਲ ਸਿੰਘ ਚੱਕ ਸ਼ੇਰੇ ਵਾਲਾ, ਵੱਡੀ ਵੱਡੀ ਅਕਾਲੀ ਦਲ ਦੀ ਇੱਕ ਧਿਰ ਸੀ ਹੈ ਨਾ। ਸਰ ਕੁਲਵੰਤ ਸਿੰਘ ਉਹ GM ਰਹੇ ਨੇ ਪੰਜਾਬ ਨੈਸ਼ਨਲ ਸਿੰਧ ਬੈਂਕ ਦੇ ਵਿੱਚ, ਤੇ ਸਰ ਦਲਬੀਰ ਸਿੰਘ ਬੰਬਈ ਸੀ, ਇਹ ਪ੍ਰੋਫੈਸਰ ਜੋਗਿੰਦਰ ਸਿੰਘ ਦਿੱਲੀ ਵਾਲੇ ਸੀ, ਸਰ ਪ੍ਰਤਾਪ ਸਿੰਘ, ਹਰਬੰਸ ਸਿੰਘ ਜੀ, ਤੇ ਇਹ ਗੁਰਰਤਨਪਾਲ ਸਿੰਘ ਐਡਵੋਕੇਟ ਨੇ, ਸਰ ਅਜੈਬ ਸਿੰਘ ਮਚਾਕੀ ਰਹੇ ਨੇ, ਸਰ ਦਲੀਪ ਸਿੰਘ ਦੀਪ ਰਹੇ ਨੇ, ਤੇ ਇਹ ਵੈਦ ਹਰਭਜਨ ਸਿੰਘ ਜਿਹੜੇ ਇਹ ਵੀ ਜਿਹੜੇ ਚੰਡੀਗੜ੍ਹ ਜਿਨ੍ਹਾਂ ਦਾ ਸੀਗਾ, ਤੇ ਮਨਜੀਤ ਸਿੰਘ ਕਲਕੱਤਾ ਸਾਡੇ ਜਿਹੜੇ ਵੇਖੋ ਬੜੀ ਵੱਡੀ ਪਰਸਨੈਲਿਟੀ ਇਹ ਸਾਰੇ, ਹਾਂਜੀ ਇਹ ਇਹ ਈਸ਼ਰ ਸਿੰਘ ਮਜਾਇਲ ਜਿਹੜੇ ਨੇ ਉਹ ਰਹੇ ਨੇ। ਇਹਦੇ ਵਿੱਚ ਹੋਰ ਮੈਂ ਦੱਸਦਾ ਕਿ ਇਹਦਾ ਪਹਿਲਾ ਸੈਸ਼ਨ ਜਿਹੜਾ ਹੁੰਦਾ ਵਾ ਫੈਡਰੇਸ਼ਨ ਦਾ, ਜਿਹੜੀ ਇੱਕ ਆਪਾਂ ਅਕਾਲੀ ਦਲ ਦੀ ਗੱਲ ਕਰ ਰਹੇ ਸੀ, ਅਕਾਲੀ ਦਲ ਦਾ ਇੱਕ ਇਹ ਦਸਤਾ ਸੀਗਾ, ਅਕਾਲੀ ਦਲ ਦੀ
1: ਸਟੂਡੈਂਟ ਵਿੰਗ ਸੀਗਾ,
0: ਇਹ ਇੱਕ ਨਾ ਸੋਚ ਸੀ ਜਿਹੜੀ ਅਕਾਲੀ ਦਲ ਦੇ ਮਤੇ ਬਣਦੇ ਸੀ ਨਾ, ਉਹ ਮਤਿਆਂ ਦੇ ਵਿਚਾਰ ਫੈਡਰੇਸ਼ਨ ਚੋਂ ਹੋ ਕੇ ਉਹਨਾਂ ਨੂੰ ਫੀਡਬੈਕ ਦਿੱਤੀ ਜਾਂਦੀ ਸੀ। ਜਦੋਂ ਪਹਿਲਾ ਸੈਸ਼ਨ 9-10 ਮਾਰਚ 1946 ਨੂੰ ਹੁੰਦਾ, ਉਹਦੀ ਪ੍ਰਧਾਨਗੀ ਜਿਹੜੀ ਆ ਮਾਸਟਰ ਤਾਰਾ ਸਿੰਘ ਜੀ ਕਰਦੇ ਆ।
1: ਅੱਛਾ ਜੀ,
0: ਹਾਂਜੀ, ਤੇ ਉਹਦੇ ਚ ਜਿਹੜੇ ਸਰ ਸਤਵੀਰ ਸਿੰਘ ਨੇ ਉਹ ਸਟੇਟ ਸੈਕਟਰੀ ਹੁੰਦੇ ਆ, ਉਹਦਾ ਸਾਰਾ ਪ੍ਰਬੰਧ ਪ੍ਰਿੰਸੀਪਲ ਭਰਪੂਰ ਸਿੰਘ ਜਿਹੜੇ ਉਹਨਾਂ ਕੋਲ ਸੀਗਾ। ਉਹਦੇ ਚ ਜਿਹੜਾ ਪਹਿਲਾ ਜਿਹੜਾ ਦੇਸ਼ ਕਾਲ ਘੜਨ ਦਾ ਮਤਾ ਪਾਇਆ ਗਿਆ ਨਾ, ਉਹ ਮਤਾ ਪੇਸ਼ ਕੀਤਾ ਸੀ ਸਰ ਅਮਰ ਸਿੰਘ ਅੰਬਾਲਵੀ ਨੇ। ਸਾਰ ਸਵਰਨ ਸਿੰਘ ਜਿਹੜੇ ਮੁੜ ਕੇ ਡਿਫੈਂਸ ਮਿਨਿਸਟਰ ਜਿਹਨਾਂ ਦੀ ਆਪਾਂ ਗੱਲ ਕਰ

0: ਰਹੇ ਆ ਉਹਨਾਂ ਨੇ ਉਹਦੀ ਤਾਰੀਫ ਕੀਤੀ ਉਸ ਮਤੇ ਦੀ
1: ਅੱਛਾ ਜੀ
0: ਹਾਂਜੀ ਤੇ ਉਸ ਤੋਂ ਤੇ ਸੈਕੰਡ ਜਿਹੜੇ ਉਹਨਾਂ ਨੂੰ ਫਿਰ ਉਹਨਾਂ ਨੇ ਕੀਤਾ ਸੀਗਾ ਜਿਹੜਾ ਇਹ ਸਾਰੀਸ਼ਰ ਸਿੰਘ ਮਜੈਲ ਸਿੰਘ ਇਹੀ ਜਿਹੜੇ ਇਹ ਮਤਾ ਜਿਹੜਾ ਬਾਅਦ ਚ ਜਾ ਕੇ ਆਪਾਂ ਆਨੰਦਪੁਰ ਸਾਹਿਬ ਦਾ ਮਤਾ ਬਣਦਾ ਇਹਦੀ ਸੇਮ ਵਰਡਿੰਗ ਜਿਹੜੀ ਆ ਉਹ ਆਨੰਦਪੁਰ ਸਾਹਿਬ ਦੇ ਮਤੇ ਦੀ ਆ
1: ਓਕੇ
0: ਫਿਰ ਇਹ ਇਹ ਹਰਿਆਵਲ ਦਸਤਾ ਇਕੱਲਾ ਨਹੀਂ ਸੀ ਇਹ ਇਹ ਬਹੁਤ ਸੋਚ ਸੀ ਇੱਕ ਪ੍ਰਬਲ ਸੋਚ ਬਹੁਤ ਸੂਝਵਾਨ ਤੇ ਇਸ
1: ਇੰਟੈਲੈਕਚੁਅਲ
0: ਜਿਹੜੀਆਂ ਫਾਰਮੇਸ਼ਨ ਨੇ ਜਿਹੜੀਆਂ ਵਰਕਿੰਗ ਨੇ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਉਹਨਾਂ ਦੀ ਆਰਗੇਨਾਈਜ਼ ਕੰਮ ਕੌਣ ਕਰਦੇ ਨੇ ਕਿੱਦਾਂ ਦੇ ਡਿਟਰਮਿਨ ਲੋਕੀ ਆਉਂਦੇ ਨੇ ਕਿੰਨੀ ਕਮਿਟਮੈਂਟ ਵਾਲੇ ਆਉਂਦੇ ਨੇ ਉਹਨਾਂ ਨੂੰ ਕੋਈ ਲਾਲਚ ਨਹੀਂ ਇਹ ਸਾਡੀ ਇਹ ਇਹ ਜਥੇਬੰਦੀ ਸਾਡੀ ਉਸ ਤੋਂ ਵੀ ਉੱਪਰ ਉਹ ਸਾਡੇ ਤੋਂ ਬਾਅਦ ਬਣਦੀਆਂ ਨੇ ਇਹ ਉਸ ਤੋਂ ਪਹਿਲਾਂ ਜਿਹੜੀ ਹੈ ਫੈਡਰੇਸ਼ਨ ਨੇ ਇੱਕ ਸੋਚ ਇਸ ਤਰ੍ਹਾਂ ਦੀ ਦਿੱਤੀ ਜਿੰਨੇ ਕਿ ਪੰਜਾਬ ਦੇ ਜਿੰਨੀ ਪਨੀਰੀ ਸੀ ਅਕਾਲੀ ਦਲ ਦੀ ਉਹ ਫੈਡਰੇਸ਼ਨ ਚੋਂ ਜਾਂਦੀ ਸੀ
1: ਮਤਲਬ ਇੱਕ ਨਰਸਰੀ ਸੀ ਅਕਾਲੀ ਦਲ ਨਰਸਰੀ ਸੀ ਇਹ
0: ਸਰ ਵੀਰ ਦਵਿੰਦਰ ਸਿੰਘ ਡਿਪਟੀ ਸਪੀਕਰ ਰਹੇ ਨੇ ਸਰ ਜਗਮੀਤ ਸਿੰਘ ਬਰਾੜ ਵੱਡੇ ਬੁਲਾਰੇ ਜਿਹੜੇ ਅਕਾਲੀ ਦਲਾਂ ਚ ਦੂਰੀਆਂ ਆਪਣੇ ਰਾਜਨੀਤਿਕ ਪਾਰਟੀਆਂ ਚ ਰਹੇ ਜਿਹਨਾਂ ਦਾ ਬੋਲ ਜਿਹਨੂੰ ਬੋਲਣ ਦੀ ਸੂਝ ਸੀ ਉਹ ਫੈਡਰੇਸ਼ਨ ਨੇ ਕਿਉਂਕਿ
1: ਸੋਹਲ ਸਾਹਿਬ ਉਦੋਂ ਇਹ ਵੀ ਸੀ ਟਾਈਮ ਉਦੋਂ ਵਿਚਾਰਾਂ ਬਹੁਤ ਹੁੰਦੀਆਂ ਸੀ
0: ਉਹਦੇ ਚ ਸਤਵਿੰਦਰ ਸਿੰਘ ਸਾਡੇ ਲੱਗਦੇ
1: ਨਿਖਾਰ ਆਉਂਦਾ ਹੈਗਾ
0: ਸਾਡੇ ਲੱਗਦੇ ਸੀ ਗੁਰਮਤਿ ਕੈਂਪ ਗੁਰਮਤਿ ਟ੍ਰੇਨਿੰਗ ਕੈਂਪ ਉਹਨਾਂ ਦਾ ਨਾਂ ਰੱਖਿਆ ਜਾਂਦਾ ਸੀ ਪਾਉਂਟਾ ਸਾਹਿਬ ਆਨੰਦਪੁਰ ਸਾਹਿਬ ਤੇ ਇਹਨਾਂ ਜਿਹੜੇ ਵੱਡੇ ਵੱਡੇ ਜਿਹੜੇ ਸਥਾਨ ਗੁਰੂ ਸਾਹਿਬ ਉੱਥੇ ਲੱਗਦੇ ਸੀ ਹਫ਼ਤੇ ਹਫ਼ਤੇ ਦੀ ਉਹਦੇ ਚ ਫਿਰ ਜਿਹੜੇ ਉਸ ਵਕਤ ਦੇ ਸੂਝਵਾਨ ਜਿਹੜੇ ਸਿੱਖ ਹੁੰਦੇ ਸੀ ਇੰਟਲੈਕਚੁਅਲ ਹੁੰਦੇ ਸੀ ਪ੍ਰੋਫੈਸਰ ਹੁੰਦੇ ਸੀਗੇ ਹੋਰ ਫੀਲਡਾਂ ਦੇ ਵਿੱਚ ਡਾਕਟਰ ਦੇ ਸੀ ਇਸ ਤਰ੍ਹਾਂ ਉਹਨਾਂ ਨੂੰ ਬੁਲਾ ਕੇ ਇੱਕ ਇੱਕ ਹਫ਼ਤਾ ਉਹਨਾਂ ਦੇ ਲੈਕਚਰ ਮੋਰਨਿੰਗ ਤੋਂ ਲੈ ਕੇ ਅਰਲੀ ਮੋਰਨਿੰਗ ਤੋਂ ਲੈ ਕੇ ਰਾਤ ਤੱਕ ਉਹ ਕੈਂਪਾਂ 'ਚ ਟ੍ਰੇਨਿੰਗ ਚੱਲਦੀ ਸੀ ਅੰਮ੍ਰਿਤ ਵੇਲੇ ਉੱਠਣਾ ਉੱਠ ਕੇ ਤੁਸੀਂ ਆਪਣਾ ਇਸ਼ਨਾਨ ਕਰਨਾ ਤੁਸੀਂ ਗੁਰਦੁਆਰਾ ਸਾਹਿਬ ਜਾਣਾ ਉੱਥੇ ਆਸਾ ਦੀ ਵਾਰ ਦਾ ਕੀਰਤਨ ਸੁਣਨਾ ਫਿਰ ਨਿਤਨੇਮ ਕਰਨਾ ਫਿਰ ਕਲਾਸਾਂ ਆਰੰਭ ਹੋਣੀਆਂ ਉਹ ਫਿਰ ਉਹਨਾਂ ਦੇ ਲੈਕਚਰ ਸੁਣਨੇ ਉਹ ਲੈਕਚਰ ਜਿਹੜੇ ਸੀ ਉਹ ਇੱਕ ਬਹੁਤ ਵੱਡਾ ਡਿਸਿਪਲਿਨ ਸੀ ਉਹਦੇ ਵਿੱਚੋਂ ਹੀ ਫਿਰ ਜਿਹੜੇ ਬੁਲਾਰੇ ਬਣਦੇ ਸੀ ਫਿਰ ਉਹਨਾਂ ਨੂੰ ਬੁਲਾਰੇ ਉਹਨਾਂ ਨੂੰ ਬੁਲਾਇਆ ਜਾਣਾ ਤੇ ਇਹ ਇਹ ਅਕਾਲੀ ਦਲ ਦੇ ਵਿੱਚੋਂ ਜਿੰਨੇ ਵੱਡੇ ਵੱਡੇ ਕੀ ਲੀਡਰ ਬਣੇ ਨਾ ਉਹ ਸਾਰੀ ਫੈਡਰੇਸ਼ਨ ਦੀ ਦੇਣ ਆ ਤੇ ਹੁਣ ਜਦੋਂ ਆਪਾਂ ਕੁਛ ਮੈਂ ਦੱਸਦਾ ਵੀ ਜੋ ਸਮੇਂ ਚ ਜਿੰਨਾ ਚਿਰ ਇਹ ਪਨੀਰੀ ਰਹੀ ਤਿਆਰ ਹਰਿਆਵਲ ਦੱਸਦਾ ਰਿਹਾ ਅਕਾਲੀ ਦਲ ਦੀ ਸ਼ਾਖ ਬਹੁਤ ਉੱਪਰ ਰਹੀ ਅਕਾਲੀ ਦਲ ਦਾ ਮਾਣ ਮਤਾ ਇਤਿਹਾਸ ਰਿਹਾ ਜਦੋਂ ਮੋਰਚੇ ਲੱਗਦੇ ਸੀ ਕੋਈ ਕਹਿੰਦੇ ਜਹੇਦਾਰ ਮੋਹਨ ਸਿੰਘ ਤੋੜ ਤੱਕ ਆਪਾਂ ਦੇਖੀਏ ਕਿਸ ਤਰ੍ਹਾਂ ਜਦੋਂ ਇਹ ਪਨੀਰੀ ਬੰਦ ਹੋ ਗਈ ਨਾ ਜੀ ਜਦੋਂ ਇਨਪੁੱਟ
1: ਬਾਣੇ ਦੇਖੋ ਗੱਲ ਇਹ ਹੈ ਕਿਸੇ ਵੀ ਫਸਲ ਦੀ ਤੁਸੀਂ ਬੀਜ ਨਾਸ ਜਿਹਨੂੰ ਕਹਿੰਦੇ ਆ
0: ਹਾਂਜੀ ਹਾਂ
1: ਬੀਜ ਨਾਸ ਹੋ ਗਿਆ ਤਾਂ ਫਸਲ ਕਿਵੇਂ ਵਧੀਆ ਹੋ ਜੂ
0: ਫਿਰ ਹੁਣ ਆਪਾਂ ਨਾ ਇੱਕ ਛੱਪੜ ਦਾ ਪਾਣੀ ਤੇ ਨਹਿਰ ਦਾ ਪਾਣੀ ਉਹ ਚ ਫਰਕ ਆ ਛੱਪੜ ਦਾ ਪਾਣੀ ਕੁਝ ਸਮੇਂ ਬਾਅਦ ਬਦਬੂ ਮਾਰ ਜਾਂਦਾ ਜਿਹੜਾ ਨਹਿਰ ਦਾ ਪਾਣੀ
1: ਪਨੀਰੀ ਅਸਲ ਚ ਕੀ ਹੈ ਸਾਡੀ ਲੀਡਰਸ਼ਿਪ ਵੈਸੇ ਅਕ੍ਰੋਸ ਦਾ ਪਾਰਟੀ ਹੈ ਕਲੇਪਾ ਅਕਾਲੀ ਦਲ ਨੂੰ ਬਲੇਮ ਨਹੀਂ ਕਰ ਸਕਦੇ ਚਾਹੇ ਕਾਂਗਰਸ ਹੈ ਹੁਣ ਤਾਂ ਬੀਜੇਪੀ ਵੀ ਉਸੇ ਲਾਈਨ ਚ ਹੈ ਇਹਨਾਂ ਨੂੰ ਲੱਗਦਾ ਵੀ ਪਨੀਰੀ ਸਾਡੇ ਘਰ ਚ ਹੀ ਪੈਦਾ ਹੋਊਗੀ ਸਾਡੇ ਮੁੰਡੇ ਹੀ ਉਹੀ ਸਾਂਭਣਗੇ
0: ਉਹਦੇ ਚ ਅਗਰ ਮੈਂ ਦਵਿੰਦਰ ਜੀ ਬਨੇਵਾਲ ਜੀ ਉਹ ਚ ਇਹੀ ਆ ਜਦੋਂ ਇਹਨਾਂ ਨੇ ਪਨੀਰੀ ਰੋਕ ਕੇ ਬਾਹਰੋਂ ਇਹਨਾਂ ਪਨੀਰੀ ਆਪਣੇ ਘਰੋਂ ਪੈਦਾ ਕਰ ਲਈ ਵੀ ਉਹਦੇ ਚ ਹੋ ਗਿਆ ਪਹਿਲਾਂ ਆਉਂਦੇ ਸੀ ਜਿਹੜੇ ਉਹ
1: ਕਈ ਵਾਰੀ ਆਪਾਂ ਨਾ ਉਹ ਘਰ ਦਾ ਬੀਜ ਜਿਹੜਾ ਹੁੰਦਾ ਨਾ
0: ਅਗਲੀ ਵਾਰ ਉਹ ਫਿਰ ਬੀਜ ਬਾਕੀ ਬੀਜੀਦਾ ਤਾਂ ਕਿ ਉਹਦੀ ਜਿਹੜੀ ਆ ਜਰਮੀਨੇਸ਼ਨ ਤੇ ਉਹਦੀ ਯੀਲਡ ਜਿਹੜੀ ਆ ਉਹ ਪ੍ਰੋਪਰ ਰਹੇ ਇਸੇ ਤਰ੍ਹਾਂ ਜਦੋਂ ਅਕਾਲੀ ਦਲ ਦੀ ਇਹ ਫੀਡਬੈਕ ਰਹੀ ਜਿਹੜੇ ਸਿਆਣੇ ਉਹ ਆਉਂਦੇ ਸੀ ਜਿਹੜੇ ਉਸ ਕੈਲੀਬਰ ਦੇ ਹੁੰਦੇ ਸੀ ਉਹਨਾਂ ਨੂੰ ਉੱਥੇ ਜਗ੍ਹਾ ਮਿਲਦੀ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਵੀ ਆਉਂਦੇ ਸੀ ਅਕਾਲੀ ਦਲ ਦੀ ਸਿਆਸੀ ਚ ਆਉਂਦੇ ਜਦੋਂ ਘਰ ਤੋਂ ਸ਼ੁਰੂ ਹੋ ਗਈ ਫਿਰ ਉੱਥੇ ਜਦੋਂ ਆਪਾਂ ਵੇਖੀਏ ਨਾ ਜਦੋਂ ਉੱਥੇ ਜੇ ਤੇ ਸਿਲੈਕਸ਼ਨ ਹੋਵੇ ਫਿਰ ਤਾਂ ਗੁਣਾਂ ਦੀ ਹੁੰਦੀ ਆ ਜਦੋਂ ਚੋਣ ਹੁੰਦੀ ਉਹ ਸਿਰਾਂ ਦੀ ਹੁੰਦੀ ਫਿਰ ਜਦੋਂ ਘਰੋਂ ਸਿਲੈਕਸ਼ਨ ਹੋ ਗਈ ਫਿਰ ਤਾਂ ਵੀ ਮੇਰਾ ਮੁੰਡਾ
1: ਥਾਪੇ ਜਾਣਾ
0: ਮੇਰਾ ਮੁੰਡਾ ਮੇਰਾ ਜਵਾਈ ਮੇਰਾ ਭਤੀਜਾ ਮੇਰਾ ਕੁੜਮ ਉਹ ਹੋ ਗਿਆ ਉੱਥੇ ਉੱਥੇ ਫਿਰ ਮੈਰਿਟ ਨਹੀਂ ਕੋਈ ਉੱਥੇ ਤੇ ਉੱਥੇ ਤੇ ਪਰਿਵਾਰਵਾਦ ਹੀ ਆ ਨਾ ਉਹ ਜਦੋਂ ਉਹ ਗਿਆ ਵੀ ਜਦੋਂ ਇੱਕ ਮੈਂ ਦਿਨ ਦੇਖਿਆ 85 ਇਹ ਅਸਲ ਚ ਕੁਛ ਜਿਹੜੀ ਕਰਪਸ਼ਨ ਦੀ ਸ਼ੁਰੂਆਤ 85 ਦੀ ਗਵਰਨਮੈਂਟ ਆ ਜਦੋਂ ਬਰਨਾਲਾ ਗਵਰਨਮੈਂਟ ਕਿਉਂਕਿ ਗਲਤ ਚੀਫ ਮਿਨਿਸਟਰ ਬਣੇ ਗਲਤ ਸਮਝੌਤਾ ਹੋਇਆ ਲੜਾਈ ਤੇ ਲੜੀ ਗਈ ਅਕਾਲ ਤਖ਼ਤ ਸਾਹਿਬ ਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਫੈਡਰੇਸ਼ਨ ਦੇ ਪ੍ਰਧਾਨ ਸੀ ਭਾਈ ਅਮਰੀਕ ਸਿੰਘ ਇਹ ਤੇ ਇਹ ਅਕਾਲ ਤਖ਼ਤ ਸਾਹਿਬ ਤੇ ਲੜੀ ਲੜਾਈ ਉਹਨਾਂ ਨੇ ਲੜੀ ਸਮਝੌਤਾ ਕਰ ਰਹੇ ਆ ਸੰਤ ਲੌਂਗੋਵਾਲ ਉਹ ਸਮਝੌਤਾ ਗਲਤ ਹੋਇਆ ਜਿਨ੍ਹਾਂ ਨੇ ਰਸਗੁੱਲਾ ਖਾਧਾ ਗੁਲਾਬ ਜਾਮਨ ਖਾਧਾ ਗਲਤ ਖਾ ਕੇ ਸਮਝੌਤਾ ਗਲਤ ਕਰ ਲਿਆ ਤੁਸੀਂ ਦੇਖੋ

0: ਤੁਹਾਡੀਆਂ ਡਿਸਕਸ਼ਨਾਂ 'ਚ ਵੀ ਤੁਹਾਡੇ ਇੰਟੈਲੈਕਚੁਅਲ ਆਉਂਦੇ ਡਿਸਕਸ ਕਰਦੇ ਨੇ ਕਿ ਉਸ ਜਿਹੜਾ ਸਮਝੌਤਾ ਹੋਇਆ ਉਹਦੇ 'ਚ ਕੀ ਨਿਕਲਿਆ, ਸਿਰਫ ਇਸ ਵਾਰੀ ਨਹਿਰ ਅਸੀਂ ਬਣਾ ਕੇ ਦੇਵਾਂਗੇ, ਜੋ ਲੈਣਾ ਸੀ ਉਹ ਕਿਤੇ ਨਹੀਂ ਹੋਇਆ।
1: ਉਹ ਤਾਂ ਆਪਾਂ ਚਲੋ ਆਪਾਂ ਹੁਣ ਸਮਝੌਤੇ ਨੂੰ ਡਿਟੇਲ ਡਿਸਕਸ ਨਹੀਂ ਕਰਨਾ, ਉਹ ਤਾਂ ਇਹ ਵੀ ਲੱਗਦਾ ਵੀ ਸੰਤ ਹਰਜਨ ਸਿੰਘ ਲੌਂਗੋਵਾਲ ਨਾਲ ਧੋਖਾ ਹੀ ਹੋਇਆ।
0: ਫੈਡਰੇਸ਼ਨ ਦੇ ਨੁਮਾਇੰਦੇ ਭਾਈ ਮਨਜੀਤ ਸਿੰਘ ਤੇ ਹਰਮਿੰਦਰ ਸਿੰਘ ਸੰਧੂ ਦੋਨਾਂ ਨੂੰ ਉੱਥੇ ਬੁਲਾਇਆ ਸੀ, ਇਹਨਾਂ ਉਹ ਪਹਿਲਾਂ ਗੱਲ ਉਹਨਾਂ ਨਾਲ ਚੱਲ ਰਹੀ ਸੀ। ਉਹਨਾਂ ਕਿਹਾ ਸੀ ਅਸੀਂ ਸਮਝੌਤਾ ਤਾਂ ਕਰਾਂਗੇ, ਪਹਿਲਾਂ ਤੁਸੀਂ ਇਸ ਐਕਸ਼ਨ ਦੀ ਮਾਫੀ ਮੰਗੋਗੇ ਤੇ ਇਹਦਾ ਮਾਹੌਲ ਬਣਾਓਗੇ, ਅਸੀਂ ਬਾਹਰ ਜਾ ਕੇ ਫੇਰ ਗੱਲ ਕਰਾਂਗੇ। ਇਹਨਾਂ ਨੂੰ ਹੋ ਗਿਆ ਕਿ ਇਹ ਸਮਝੌਤਾ ਕਿਤੇ ਇਹਨਾਂ ਨਾਲ ਹੋ ਗਿਆ। ਇਹਨਾਂ ਨੇ ਜਲਦੀ ਚ ਜਾ ਕੇ ਕੀਤਾ ਵੀ ਤੁਸੀਂ ਸਾਨੂੰ ਜੋ ਦਿੰਦੇ ਅਸੀਂ ਤਾਂ ਸਮਝੌਤਾ ਕਰਨ ਲਈ ਤਿਆਰ ਆ। ਉਹ ਉੱਥੇ ਬੈਠੇ ਰਹਿ ਗਏ ਤੇ ਇਹਨਾਂ ਨੇ ਜਿਹੜਾ ਉਹ
1: ਅਸੀਂ ਡਿਸਕਸ਼ਨ ਕੀਤੀ ਸੀ, ਪ੍ਰੈਸ ਸਾਹਿਬ ਨੇ ਦੱਸਿਆ ਵੀ ਸਮਝੌਤਾ ਦਾ ਨਿਹਰਾ ਧੋਖਾ ਸੀ ਪੰਜਾਬ
0: ਉਹਦੇ ਚ। ਵੇਖੋ ਹਜੇ ਤੱਕ ਵੇਖੋ ਜਿਹੜੀਆਂ ਚੀਜ਼ਾਂ ਮਿਲਣੀਆਂ ਸੀ, ਫਿਰ ਉਹਦੇ ਚ ਇਹਨਾਂ ਇੱਕ ਹੋਰ ਕੀਤੀ ਸਮਝੌਤੇ ਚ ਲਿਖਿਆ ਕਿ ਅਜਮੇਰ ਤੇ ਜੋਧਪੁਰ ਦੀਆਂ ਜਿਹੜੀਆਂ ਫਾਸਟ ਟ੍ਰੈਕ ਕੋਰਸ ਨੇ ਕੋਰਸ ਵਿਲ ਕੰਟੀਨਿਊ। ਅਜੇ ਆਪਾਂ ਕਿਤੇ ਵੀ ਇੱਥੇ ਭਾਵੇਂ ਕਿਸੇ ਖੇਤੀਬਾੜੀ ਦਾ ਕਿਸਾਨ ਮੋਰਚਾ ਹੋਵੇ ਕੋਈ, ਹੁਣੇ ਆਪਾਂ ਦੇਖਿਆ ਮੋਰਚਾ ਖਤਮ ਹੋਣ ਤੋਂ ਬਾਅਦ ਕਹਿੰਦੇ ਸਾਡੇ ਪਹਿਲੇ ਗ੍ਰਿਫਤਾਰ ਜਿਹੜੇ ਉਹ ਰੀਸੈਂਟਲੀ ਆਪਾਂ ਜਿਹੜੇ ਇੰਪਲਾਈਜ਼ ਦਾ ਸੀ ਉਹਨੇ ਆਪਣੇ ਇੰਪਲਾਈ ਛਡਾਏ ਨਾ, ਕੇਸ ਵਾਪਸ ਕਰਾਏ, ਨੋਟਿਸ ਵਾਪਸ ਕਰਾਇਆ। ਇਹ ਪਹਿਲਾਂ ਹੋ ਗਿਆ ਉਹ ਚੱਲੇ ਕਿਹਾ ਗਿਆ ਕਿ ਅਜਮੇਰ ਤੇ ਜੋਧਪੁਰ ਦੀਆਂ ਜੇਲ੍ਹਾਂ ਜਿਹੜੀਆਂ ਫਾਸਟ ਹੈਗੇ ਕੰਟੀਨਿਊ ਰਹਿਣਗੀਆਂ ਤੇ ਆ ਅਸੀਂ ਐਸ ਵਾਈ ਬਣਾਵਾਂਗੇ, ਬਾਕੀ ਸਾਰੇ ਮੁੱਕ ਗਏ, ਕੱਲੀ ਐਸ ਵਾਈ ਵਾਲਾ ਜੱਜ ਤੇ ਖੜੀ ਹੈ ਵੀ ਸਾਨੂੰ ਪਾਣੀ ਸਾਡਾ ਦੇ ਦਿਓ। ਇਸ ਕਰਕੇ ਇਹ ਜਿਹੜਾ ਇਹ ਫੈਡਰੇਸ਼ਨ ਨੇ ਜਦੋਂ ਸਮੇਂ ਸਮੇਂ ਤੇ ਨਾ ਜੀ ਹਰ ਸਮੇਂ ਇੱਕ ਸਮਾਂ ਬਣਿਆ ਸੀ ਜਦੋਂ ਇੰਡੀਪੈਂਡ ਤੋਂ ਬਾਅਦ ਜਦੋਂ ਅਕਾਲੀ ਦਲ ਦੀਆਂ ਜਿਹੜੀਆਂ ਇੱਕ ਨਾ ਇਹਨਾਂ ਨੇ ਕਾਂਗਰਸ ਨਾਲ ਰਲ ਕੇ ਇਲੈਕਸ਼ਨ ਲੜੀ ਸੀ।
1: ਅੱਛਾ ਕੀ ਦੱਸਿਓ ਜਿਹੜੀ ਆਪਾਂ ਗੱਲ ਅੱਜ ਆਪਾਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਇਤਿਹਾਸ ਤੇ ਫੋਕਸ ਰੱਖੀਏ, ਦੂਜੀਆਂ ਵੀ ਇਸ ਟਾਈਮ ਤੁਹਾਡੇ ਨਾਲ ਲਗਾਤਾਰ ਅਸੀਂ ਫਰੋਲਦੇ ਰਹਾਂਗੇ, ਗੱਲਾਂ ਬਾਤਾਂ ਜਾਰੀ ਰੱਖਾਂਗੇ ਸਿਲਸਿਲਾ। ਇੱਕ ਤੋਂ ਵੱਧ ਫੈਡਰੇਸ਼ਨਾਂ ਕਦੋਂ ਬਣਨੀਆਂ ਸ਼ੁਰੂ ਹੁੰਦੀਆਂ ਨੇ?
0: ਇਹਦੇ ਚ ਵੇਖੋ ਜੀ ਜਦੋਂ 84 ਤੋਂ ਬਾਅਦ ਹੋਈ ਆ, ਪਹਿਲਾਂ ਜਿਹੜੀ ਆ ਜਿਹੜੀ ਗਰੀਬ ਦੀ ਸ਼ੁਰੂਆਤ ਹੁੰਦੀ ਆ ਨਾ, ਉਹ ਪਹਿਲਾਂ ਪ੍ਰੋਫੈਸਰ ਆਪਣੇ ਜਗੀਰ ਸਿੰਘ ਉਹ ਖਾਲਸਾ ਕਾਲਜ ਹਿਸਟਰੀ ਦੇ ਪ੍ਰੋਫੈਸਰ ਸੀਗੇ, ਉਹਨਾਂ ਦੀ ਹੁੰਦੀ ਆ। ਤੇ ਉਸ ਤੋਂ ਬਾਅਦ ਜਿਹੜੀ ਆ ਇਹ ਜਿਹੜੀ ਭਾਈ ਅਮਰੀਕ ਸਿੰਘ ਜਦੋਂ ਆਉਂਦੇ ਨੇ ਨਾ, ਉਹ ਆ ਕੇ ਤੇ ਇਹ ਬਣਦੇ ਨੇ 1978 ਚ।
1: ਅੱਛਾ
0: ਹਾਂਜੀ, 2/7/1978 ਨੂੰ ਇੱਥੇ ਟੈਗੋਰ ਥੀਏਟਰ ਦੇ ਵਿੱਚ ਇੱਥੇ ਡੈਲੀਗੇਟ ਇਜਲਾਸ ਹੋਇਆ ਸੀਗਾ। ਉਦੋਂ ਅਕਾਲੀ ਦਲ ਦੇ ਪ੍ਰਧਾਨ ਲੌਂਗੋਵਾਲ ਉਸ ਉੱਥੇ ਸੀਗੇ, ਜਹੇਦਾ ਗੁਰਚਰਨ ਸਿੰਘ ਟੌੜਾ ਉੱਥੇ ਸੀ, ਸਰ ਆਤਮਾ ਸਿੰਘ ਉੱਥੇ ਸੀ, ਰਵੀ ਇੰਦਰ ਸਿੰਘ ਉੱਥੇ ਸੀ ਤੇ ਉਹਦਾ ਨਾਂ ਜਿਹੜਾ ਸੀ ਪ੍ਰਪੋਜ਼ ਕੀਤਾ ਸੀ ਸਰ ਮਨਜੀਤ ਸਿੰਘ ਕਲਕੱਤਾ ਉਹਨਾਂ ਨੇ ਭਾਈ ਅਮਰੀਕ ਸਿੰਘ ਦਾ। ਜਦੋਂ ਭਾਈ ਅਮਰੀਕ ਸਿੰਘ ਬਣੇ ਉਦੋਂ ਇੱਕ ਬਹੁਤ ਵੱਡੀ ਤਬਦੀਲੀ ਆਈ ਸਕੂਲਾਂ ਕਾਲਜਾਂ ਦੇ ਵਿੱਚ। ਜਿਹੜੀ ਸ਼ੁਰੂਆਤ ਹੈ ਨਾ ਉਹ ਅਸਲ 'ਚ ਭਾਈ ਅਮਰੀਕ ਸਿੰਘ ਦੇ ਪ੍ਰਧਾਨਗੀ ਤੋਂ ਬਾਅਦ ਆਰੰਭ ਹੁੰਦੀ ਆ।
1: ਅਮਰੀਕ ਸਿੰਘ 'ਚ ਕੋਈ ਗੁਣ ਸੀ, ਕੀ ਸੀ
0: ਉੱਥੇ ਚੀਜ਼ ਸੀ? ਇੱਕ ਤੇ ਉਹ ਆਪ ਬਹੁਤ ਹੀ ਨਾ ਬੜੇ ਪੋਲਾਈਟ ਸੀ, ਬੜੇ ਸੋਹਣੇ ਸੁਨੱਖੇ, ਖਾਲਸਾ ਕਾਲਜ ਤੋਂ ਪੜ੍ਹੇ ਸੀ, ਉਹਨਾਂ ਨੇ ਐਮ ਏ ਕੀਤੀ, ਫਿਰ ਐਮ ਏ ਉਹਨਾਂ ਦੀ ਜਿਹੜੀ ਸੀ ਧਾਰਮਿਕ ਕੀਤੀ, ਫਿਰ ਉੱਥੇ ਰਹੇ, ਫਿਰ ਉਹ ਅਸਲ 'ਚ ਉਹ ਸੰਤ ਕਰਤਾਰ ਸਿੰਘ ਜਿਹੜੇ ਉਸ ਵਕਤ ਦਮਦਮ ਟਕਸਾਲ ਦੇ ਤੇਰੇ ਵਿਖੇ ਉਹਨਾਂ ਦੇ ਬੇਟੇ ਸੀ। ਬਹੁਤ ਇੰਨੇ ਸੋਹਣੇ ਸੁਨੱਖੇ ਨਾਲ ਦਵਿੰਦਰਪਾਲ ਜੀ ਉਹਨਾਂ ਜਦੋਂ ਮਿਲ ਕੇ ਲੱਗਦਾ ਹੁੰਦਾ ਸੀ ਵੀ ਆਪਾਂ ਇਹਨਾਂ ਕੋਲੋਂ ਜਾਈਏ ਨਾ, ਉਹਨਾਂ ਗੁਣੀ ਗੱਲ ਉਹਨਾਂ ਨੇ ਜਦੋਂ ਗੁਣਾਂ ਦੀ ਗੱਲ ਕੀਤੀ, ਗੁਰਮਤ ਦੀ ਗੱਲ ਕੀਤੀ ਨੌਜਵਾਨਾਂ ਨਾਲ, ਨੌਜਵਾਨਾਂ ਨੂੰ ਪਹਿਲਾਂ ਇਸ ਤਰ੍ਹਾਂ ਦੇ ਬਹੁਤ ਸਮਾਂ ਜਿਹੜੀ ਫੈਡਰੇਸ਼ਨ ਤੋਂ ਕੁਝ ਸਮਾਂ ਪੈ ਗਿਆ 1947 ਤੋਂ ਬਾਅਦ ਉਹ ਗੈਪ ਪੈ ਗਿਆ, ਲੇਕਿਨ ਉਹ ਜਦੋਂ ਭਾਈ ਅਮਰੀਕ ਸਿੰਘ ਆਉਂਦੇ ਨੇ ਉਹ ਫਿਰ ਸਕੂਲਾਂ ਉਹਦੇ ਚ, ਫਿਰ ਉਸ ਤੋਂ ਬਾਅਦ ਉਹਦੇ ਚ ਜਿਹੜੀ ਸੰਤ ਜਰਨੈਲ ਸਿੰਘ ਦੇ ਨਾਲ ਉਹ ਮੁਖੀ ਬਣ ਜਾਂਦੇ ਆ ਕੇ 78 ਚ, ਉਦੋਂ ਇਹਦੇ ਸਕੂਲਾਂ ਕਾਲਜਾਂ ਸ਼ੁਰੂ ਹੋ ਗਿਆ। ਇੰਨਾ ਵੱਡਾ ਹੁੰਗਾਰਾ ਮਿਲ ਗਿਆ ਕਿ ਪਹਿਲਾਂ ਅਸੀਂ ਦੇਖੇ ਜਦੋਂ ਅਸੀਂ ਕਾਲਜ ਆਏ ਸੀ ਕੋਈ ਇੱਕ ਅੱਧਾ ਬੰਦਾ ਹੁੰਦਾ ਸੀ ਜਿਹੜਾ ਕੋਈ ਜਿੰਨੇ ਦਾੜੀ ਰੱਖੀ ਹੁੰਦੀ ਸੀ, ਅੰਮ੍ਰਿਤਧਾਰੀ ਬਹੁਤ ਘੱਟ ਸੀ। ਜੇ ਕੋਈ ਹੁੰਦਾ ਵੀ ਉਹਨੂੰ ਆਪਾਂ ਨਾ ਬੜਾ ਨਗੂਣਾ ਜਿਹਾ ਕਰਕੇ ਵੀ ਗਿਆਨੀ ਗਿਆਨੀ ਕਰਕੇ ਬੁਲਾਉਂਦੇ ਸੀ, ਪਰ ਉਹ ਸਮਾਂ ਇਤਨਾ ਬਦਲਿਆ ਕਿ ਕੇਸਰੀ ਬੱਗਾਂ ਦਾ ਹੜ ਆ ਗਿਆ, ਜਿਹਨੇ ਵਾਲ ਕੱਟੇ ਬਾਅਦ ਚ ਉਹ ਮਹਿਸੂਸ ਕਰਨ ਲੱਗ ਪਏ ਮੈਂ ਹੀਣਤਾ। ਇਹ ਭਾਈ ਅਮਰੀਕ ਸਿੰਘ ਦੀ ਅਨੁਭਵਤਾ ਤੋਂ ਬਾਅਦ ਇਹ ਫੈਡਰੇਸ਼ਨ ਦੇ ਚ ਜਾਗਰੂਕਤਾ ਆਉਂਦੀ ਆ। ਕੋਈ ਪੰਜਾਬ ਦਾ ਐਸਾ ਸਕੂਲ ਕਾਲਜ ਨਹੀਂ ਸੀ ਰਹਿ ਗਿਆ ਜਿੱਥੇ ਕਿ ਇਹ ਯੂਨਿਟ ਨਾ ਬਣਿਆ ਹੋਵੇ। ਤੇ ਉਹ ਤੋਂ ਬਾਅਦ ਜਦੋਂ ਫੈਡਰੇਸ਼ਨ ਦਾ ਜਨਰਲ ਹਾਊਸ ਹੁੰਦਾ ਸੀਗਾ ਕਮਾਲ ਸੀਗਾ ਇਹ, ਤੇ ਹਰ ਬੰਦੇ ਫਿਰ ਉਹਦੇ ਚ ਹਰ ਵਰਗ ਚ ਵੀ ਜਿਸ ਤਰ੍ਹਾਂ ਆਪਾਂ ਪਹਿਲਾਂ ਡਿਸਕਸ ਕੀਤਾ ਨਾ ਵੀ ਹੈਲਥ ਚ ਵੀ ਸਾਡੇ ਰਹੇ ਨੇ, ਐਜੂਕੇਸ਼ਨ ਚ ਵੀ ਰਹੇ ਨੇ, ਹਰ ਰਾਜਨੀਤਿਕ ਦੇ ਧਾਰਮਿਕ ਖੇਤਰ ਚ ਹੀ ਰਹੇ ਨੇ। ਹੁਣ ਪਿੱਛੇ ਜੇ ਦੋ ਸਾਡੇ ਚੀਫ ਇੰਜੀਨੀਅਰ ਵੀ ਰਹੇ ਨੇ ਇਹਨਾਂ ਦੇ ਵਿੱਚੋਂ ਫੈਡਰੇਸ਼ਨ ਚ ਰਹਿ ਗਏ, ਤੇ ਮੈਂ ਇਵੇਂ ਸਮਝਦਾ ਵੀ ਇਹ ਇੱਕ ਸਾਡੀ ਬਹੁਤ

0: ਦੀ ਪ੍ਰਾਪਤੀ ਹੈ ਤੇ ਇਹ ਸਾਡਾ ਇੱਕ ਬਹੁਤ ਵੱਡਾ ਥਿੰਕ ਟੈਂਕ ਸੀਗਾ ਇੱਕ ਵੱਡਾ ਸਾਡਾ ਸਮੁੰਦਰ ਸੀ
1: ਬੜਾ ਸ਼ਾਨਾਵਾਤਾ ਇਤਿਹਾਸ ਹੈ ਜਿਵੇਂ ਤੁਸੀਂ ਗੱਲ ਕੀਤੀ ਅੱਛਾ ਆਪਾਂ ਗੱਲ ਕਰਦੇ ਸੀ ਵੀ ਫਿਰ ਇੱਕ ਤੋਂ ਵੱਧ ਕਿਉਂ ਬਣਦੀਆਂ ਨੇ ਤੂਫਾਨ ਕਿਉਂ ਹੁੰਦੀਆਂ ਨੇ
0: ਉਹ ਜਦੋਂ 1984 ਦੇ ਵਿੱਚ ਜਦੋਂ
1: ਚਿੱਤਰ
0: ਹੋ ਜਾਂਦਾ ਉਦੋਂ ਉੱਥੇ ਜਿਹੜੀ ਆ ਕਿ ਬਹੁਤ ਵੱਡੀ ਜਿਹੜੀ ਵੱਡੀ ਲਿਸਟ ਸੀ ਸੰਤਾਂ ਦੀ ਜਿਹੜੀ ਆ ਤੇ ਭਾਈ ਅਮਰੀਕ ਸਿੰਘ ਦੀ ਸ਼ਹਾਦਤ ਹੋ ਜਾਂਦੀ ਆ ਬਹੁਤ ਵੱਡੀਆਂ ਪਰਸਨੈਲਿਟੀਆਂ ਸੀਗੀਆਂ ਬਾਕੀ ਜਿਹੜੀ ਜਿਹੜੀ ਸਾਡੀ ਲੀਡਰਸ਼ਿਪ ਸੀ ਸ਼ੇਰ ਉਹ ਭਾਈ ਹਰਮਿੰਦਰ ਸਿੰਘ ਸੰਧੂ ਜਨਰਲ ਸੈਕਟਰੀ ਸੀਗੇ ਭਾਈ ਮਨਜੀਤ ਸਿੰਘ ਪ੍ਰਧਾਨ ਸੀ ਭਾਈ ਅਮਰੀਕ ਸਿੰਘ ਤੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਹੀ ਮੁੜ ਕੇ ਇਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਇਹ ਸਾਰੇ ਜਿਹੜੇ ਜੋਧਪੁਰ ਜੇਲ੍ਹ 'ਚ ਲੈ ਗਏ ਇਹਨਾਂ ਨੂੰ
1: ਸੰਧੂ ਵੀ ਕਹਿੰਦੇ ਚੰਗੇ
0: ਬਹੁਤ
1: ਇੰਟੈਲੀਜੈਂਟ ਬੰਦਾ ਸੀ
0: ਬਹੁਤ ਇੰਟੈਲੀਜੈਂਟ ਵੇਖੋ ਰੀਅਲ ਸੈਂਸ ਜੇ ਆਪਾਂ ਵੇਖੀਏ ਨਾ ਜੀ ਤੇ ਉਹ ਰੀਅਲ ਸੈਂਸ 'ਚ ਉਹ ਬੰਦਾ ਸੀ ਜਿਹੜਾ ਇੰਟੈਲੀਜੈਂਟ ਸੀ ਜਿਹਨੂੰ ਰਾਜਨੀਤੀ ਦੀ ਬਹੁਤ ਸਮਝ ਸੀ ਉਹਦੀ ਗ੍ਰਿਪ ਉਹਦਾ ਪ੍ਰੋਨਾਂਸੀਏਸ਼ਨ ਵੇਖੋ ਜਿੰਨਾ ਜਦੋਂ ਮੋਰਚਾ ਚੱਲਦਾ ਸੀਗਾ ਉਹ ਸੰਤ ਜਰਨੈਲ ਸਿੰਘ ਹੋਣਾ ਦੇ ਐਜ਼ ਏ ਜਿਹੜੇ ਸੀਗੇ ਦੋ ਭਾਸ਼ੀ ਜਿੱਦਾਂ ਕਰਦੇ ਸੀ ਨਾ
1: ਉਹ
0: ਹਾਂਜੀ ਟਰਾਂਸਲੇਟਰ ਉਹ ਸੀਗੇ ਤੇ ਉਹਨਾਂ ਦੀ ਇੰਨੀ ਗ੍ਰਿਪਿੰਗ ਸੀ ਤੇ ਬਹੁਤ ਤਰੱਕੇ ਬਹੁਤ ਸੀ ਜੇ ਹਰਮਿੰਦਰ ਸਿੰਘ ਸੰਧੂ ਦਾ ਕਤਲ ਨਾ ਹੁੰਦਾ ਤੇ ਫੈਡਰੇਸ਼ਨ ਦੀਆਂ ਪ੍ਰਾਪਤੀਆਂ ਕੋਲ ਲੱਗ ਆਉਂਦੀਆਂ ਸਡਾਨਾ ਜੀ ਦੇ ਨਾਲ ਤੇ ਉਹ ਮੈਂ ਉਹਨਾਂ ਦਾ ਵੀ ਕਮਾਲ ਕੀਤੀ ਉਹਨਾਂ ਨੇ ਬਹੁਤ ਜਿਹੜੀ ਤੁਹਾਡੀ ਜਿਹੜੀਆਂ ਸਰਕਾਰਾਂ ਦੀਆਂ ਨਾ ਸਕੈਨਿੰਗ ਕਰਕੇ ਕਲਰਡ ਐਕਸਰੇ ਦਿੱਤੇ ਉਹਨਾਂ ਤੁਹਾਨੂੰ ਤੇ ਉਹਦੇ ਚ ਉਹ ਦੱਸ ਰਹੇ ਸੀ ਵੀ ਜਿੱਦਾਂ ਆਪਾਂ ਦੇਖਦੇ ਹਾਂ ਵੀ ਇਹ ਸਮਾਂ ਆਉਂਦਾ ਤੇ ਜਿਹੜੀਆਂ ਪਾਲਿਸੀਆਂ ਕਿੱਦਾਂ ਬਣਦੀਆਂ ਤੇ ਪਾਲਿਸੀਆਂ ਡੀਰੋਡ ਕਿੱਦਾਂ ਜਾਂਦਾ ਇਹਨਾਂ ਨੂੰ ਰੋਕਿਆ ਕਿੱਦਾਂ ਜਾਂਦਾ ਤੇ ਉਹਦੇ ਚ ਇਹ ਜਿਹੜਾ ਸਾਡਾ ਸੀਗਾ ਫੈਡਰੇਸ਼ਨ ਦਾ
1: ਅਸਲ ਸਰਕਾਰ ਬਣਨ ਤੋਂ ਪਹਿਲਾਂ ਏਜੰਡੇ ਹੋਰ ਹੁੰਦੇ ਨੇ ਬਣਦੇ ਹੀ ਏਜੰਡੇ ਬਦਲ ਜਾਂਦੇ
0: ਬਣਦੇ ਬਣ ਜਾਂਦੇ ਇਹ ਜਿਹੜੀਆਂ ਇਹ ਕਿਉਂ ਬਣਦੀਆਂ ਨੇ ਇਹਨਾਂ ਚ ਰੁਕਾਵਟ ਕਿਉਂ ਆਉਂਦੀ ਆ ਇਹ ਬੜੀ ਤਰਾਸਦੀ ਸਾਡੀ ਤੇ ਉਹ ਮੈਂ ਦੇਖਦਾ ਉਹ ਜਦੋਂ ਇਸ ਤਰ੍ਹਾਂ ਦੀਆਂ ਫਿਰ ਗੱਲਾਂ ਹੁੰਦੀਆਂ ਨੇ ਨਾ ਉਹ ਸਮੇਂ ਦੇ ਨਾਲ ਜੇ ਇੱਕ ਸੋਚ ਨੂੰ ਜਿਹੜੀਆਂ ਕੰਮ ਕਰਦੀਆਂ ਮਗਰ ਬੈਗ ਤੇ ਕਰਦੀਆਂ ਨੇ ਉਹ ਤੁਹਾਨੂੰ ਰੋਕਣ ਵਾਸਤੇ ਕੋਈ ਨਾ ਇਸ ਤਰ੍ਹਾਂ ਦੀਆਂ ਸਿਚੁਏਸ਼ਨ ਕ੍ਰੀਏਟ ਕਰ ਦਿੰਦੀਆਂ ਨੇ ਤੁਸੀਂ ਉਹ 'ਚ ਕਿਹਾ ਸੀ ਇੱਕ ਕਿ ਇਹ ਡੀਪ ਸਟੇਟ ਦੀਆਂ ਵੀ ਕੁਛ ਪਾਲਿਸੀਆਂ ਹੁੰਦੀਆਂ ਤੁਸੀਂ ਦੋ ਤਿੰਨ ਨਾਂ ਲਏ ਸੀ ਹੈਂਜੀ ਵੀ 84 ਤੋਂ ਬਾਅਦ ਇਹ ਹੋ ਸਕਦੇ ਨੇ ਸਾਡੇ ਵਿੱਚ ਵੀ ਇਸ ਤਰ੍ਹਾਂ ਹੋਇਆ
1: ਕਿ ਤੁਹਾਡੇ ਵਰਗੀ ਸ਼ਖਸੀਅਤ ਨੇ ਇਹ ਵੀ ਕਿਹਾ ਕਹਿੰਦਾ ਯਾਰ ਤੂੰ ਜਿਹੜੇ ਆ ਨਾਂ ਲਏ ਨਾ ਇਹ ਵਾਕਈ ਇਤਿਹਾਸ ਦੇ ਵਿੱਚ ਯਾਦ ਰਹੂਗੀ ਇਹ ਹੈਗੇ ਨੇ
0: ਜਿਸ ਤਰ੍ਹਾਂ ਜੋ ਰੂਪ ਕੌਰ ਸੰਧੂ ਕਹਿ ਰਹੀ ਹੈ ਨਾ ਦਵਿੰਦਰਪਾਲ ਜੀ ਇਸ ਤੋਂ ਅੱਗੇ ਵੀ ਲੋਕੀ ਦੱਸਦੇ ਆ ਇਸ ਤੋਂ ਅੱਗੇ ਵੀ ਜਿਹੜੀਆਂ ਆਹ ਗੱਲਾਂ ਆ ਰਹੀਆਂ ਨਾ ਹੁਣ ਨਿਕਲ ਰਹੀਆਂ ਇਹਦੇ ਚ ਅਜੇ ਮੈਨੂੰ ਲੱਗਦਾ ਬੜੇ ਸ਼ਾਣੇ ਵੱਜਣੇ ਨੇ ਤੇ ਉਹ ਜਿਹੜੀਆਂ ਇਹ ਜਿਹੜਾ ਇੱਕ ਹਰਮਿੰਦਰ ਸੰਧੂ ਦਾ ਕਤਲ ਆ ਨਾ ਇਹ ਡੀਪ ਸਟੇਟ ਦੀ ਪਾਲਿਸੀ ਸੀ ਕਿ ਇੱਕ ਉਸ ਬੰਦੇ ਨੂੰ ਜਿਹੜਾ ਡਿਲੂਟ ਕਰਨਾ ਉਹਨੂੰ ਕਤਲ ਕਰਨਾ ਇੱਕ ਸੋਚ ਨੂੰ ਮਕਾਉਣ ਵਾਲੀ ਗੱਲ ਸੀ ਸਰਕਾਰ ਨੇ ਕੇਸ ਵਾਪਸ ਲਿਆ ਵਾ ਕੇਸ ਬਰੀ ਨੀ ਹੋਇਆ ਕੇਸ ਵਾਪਸ ਲਿਆ ਇਟ ਮੀਨਸ ਉਹਨਾਂ ਨੂੰ 5 ਸਾਲ ਜੋਧਪੁਰ ਜੇਲ੍ਹ ਚ ਰੱਖਿਆ ਪੰਜਾਬ ਦੇ ਹਾਲਾਤਾਂ ਨੂੰ ਇਸ ਤਰ੍ਹਾਂ ਬਣਾਇਆ ਇਹ ਸਰਕਾਰ ਦੀ ਗਲਤ ਪਾਲਿਸੀ ਸੀ ਸਰਕਾਰ ਦੇ ਗਲਤ ਜਿਹੜੇ ਇੰਡੀਕੇਸ਼ਨ ਸੀਗੀਆਂ ਸਾਰੀਆਂ ਦਿੱਤੀਆਂ ਉਹਨਾਂ ਨੇ ਐਸਟੀਮੇਟ ਜਿਹੜੀਆਂ ਉਹਨਾਂ ਬਣਾਈਆਂ ਸੀ ਸਾਰੀਆਂ ਉਹਨਾਂ ਦੀਆਂ ਇਹ ਗਲਤ ਸੀ ਉਹਨਾਂ ਨੂੰ ਛੱਡਣਾ ਪਿਆ ਜਦੋਂ ਬਾਹਰ ਆਉਂਦੇ ਨੇ ਅੱਗੇ ਅੱਗੇ ਅਜੇ ਆਉਂਦੇ ਉਹਨਾਂ ਦੀ ਇੱਕ ਮੈਰਿਜ ਪਹਿਲਾਂ ਮੈਰਿਜ ਜਦੋਂ ਹੋਈ ਸੀ ਪਹਿਲਾਂ 9 ਮਈ 1984 ਨੂੰ ਉਹਨਾਂ ਦੀ ਮੈਰਿਜ ਹੋਈ ਸੀ ਤੇ ਉਹਨਾਂ ਦੀ ਮਿਸਿਜ ਤੇ ਇੱਕ ਫੈਡਰੇਸ਼ਨ ਦੀ ਪ੍ਰਧਾਨ ਹੁੰਦੀ ਸੀ ਉਪਕਾਰ ਕੌਰ ਉਹ ਤੇ 84 'ਚ ਹੀ ਹਰਿਮੰਦਰ ਸਾਹਿਬ ਹੀ ਸ਼ਹੀਦ ਹੋ ਗਏ ਸੀ ਹਾਂਜੀ ਜਦੋਂ ਬਾਹਰ ਆਉਂਦੇ ਨੇ ਫਿਰ ਉਹਦੀ ਜਿਹੜੀ ਮਿਸਿਜ ਦੀ ਛੋਟੀ ਸਿਸਟਰ ਉਹ ਹੀ ਪਰਿਵਾਰ ਦੁਬਾਰਾ ਉਹਨਾਂ ਦੀ ਮੈਰਿਜ ਕਰਦੇ ਨੇ ਉਹਨਾਂ ਦੀ 17 ਜਨਵਰੀ ਨੂੰ ਹੁੰਦੀ ਆ ਤੇ 26 ਨੂੰ ਉਹਨਾਂ ਦਾ ਕਤਲ ਹੋ ਜਾਂਦਾ
1: ਤੇ ਉਹਨਾਂ ਦਾ ਕੋਈ ਬੱਚਾ ਹੈ ਨਹੀਂ ਸੀ
0: ਉਹਨਾਂ ਦੀ ਬੇਟੀ ਹੈ
1: ਪਹਿਲੀ ਵਾਈਫ ਤੋਂ
0: ਨਹੀਂ ਦੂਸਰੀ ਤੋਂ
1: ਦੂਸਰੀ ਵਾਈਫ ਤੋਂ
0: ਹਰਮਿੰਦਰ ਸਿੰਘ ਸੰਧੂ ਦਾ ਭੋਗ ਸੀਗਾ ਇਹ ਭੋਗ ਵਾਲੇ ਦਿਨ ਪਹਿਲੀ ਵਾਰ ਇਹ ਡਿਵੀਜ਼ਨ ਹੋਈ ਫੈਡਰੇਸ਼ਨ
1: ਸਭ ਤੋਂ ਪਹਿਲੀ ਡਿਵੀਜ਼ਨ
0: ਮਹਿਤਾ ਚਾਵਲਾ
1: ਇਹ ਕਿਉਂ ਕੀਤੀ ਇਹਨਾਂ ਨੇ
0: ਇਹ ਜਿਹੜੀ ਆਪਾਂ ਵੇਖੀਏ ਵੀ ਹਰਮਿੰਦਰ ਸਿੰਘ ਸੰਧੂ ਬਹੁਤ ਸੂਝਵਾਨ ਸੀ ਭਾਈ ਅਮਰੀਕ ਸਿੰਘ ਦੇ ਨਾਲ ਸੀ ਉਦੋਂ ਭਾਈ ਮਨਜੀਤ ਸਿੰਘ ਪ੍ਰਧਾਨ ਬਣਦੇ ਨੇ ਹੁਣ ਜਦੋਂ ਇਹਨਾਂ ਦਾ ਇੱਕ ਗਰੁੱਪ ਜਿਹੜੇ ਇਹਨਾਂ ਦੇ ਨਾਲ ਕੰਮ ਕਰਦੇ ਸੀ ਉਹ ਕਹਿੰਦੇ ਭਾਈ ਮਨਜੀਤ ਸਿੰਘ ਭਾਈ ਅਮਰੀਕ ਸਿੰਘ ਦੇ ਭਰਾ ਕਰਕੇ ਬਣਾਇਆ ਗਿਆ ਲੇਕਿਨ ਕੁਛ ਆਪਾਂ ਪਰਸਨੈਲਿਟੀਆਂ ਨੂੰ ਕੋਈ ਆਪਣਾ ਫੋਰਸ ਚ ਲੈਣਾ ਪੈਂਦਾ ਉਹਨਾਂ ਦੇ ਨਾਵਾਂ ਦੀ ਚਰਚਾ ਹੁੰਦੀ ਆ ਉਹ ਬਣ ਗਿਆ ਵਧੀਆ ਚੱਲਿਆ ਬੜਾ ਸਾਰਾ ਕੁਛ ਜਦੋਂ ਇਹ ਸਮਝੌਤਾ ਕਰਨ ਗਏ

0: ਉਹਨਾਂ ਦੀ ਬੜੀ ਵਧੀਆ ਟੀਮ ਸੀ, ਪਰ ਇਹਨਾਂ ਨੇ ਜਿਹੜੀ ਗਲਤ ਪਾਲਿਸੀ ਤਹਿਤ, ਇਹਨਾਂ ਦੇ ਅੰਦਰ ਕੌਣ ਸੀ, ਇਹਨਾਂ ਨੂੰ ਕਿੰਨੇ ਫੀਡਬੈਕ ਕੀਤਾ, ਕਿਉਂ ਕੀਤਾ, ਇਹਨਾਂ ਨੇ ਗਰੁੱਪ ਨਵਾਂ ਕ੍ਰੀਏਟ ਕਰਕੇ ਇਹਨਾਂ ਨੇ ਹਰਮਿੰਦਰ ਸਿੰਘ ਸੰਧੂ ਦਾ ਕਤਲ ਇਹਨਾਂ ਨੇ ਕਰਵਾਇਆ, ਕਨਫਿਊਜ਼ਨ ਕ੍ਰੀਏਟ ਕਰ ਦਿੱਤੀ, ਜਿਹੜੀ ਕਿ ਅੱਜ ਤੱਕ ਜਦੋਂ ਜਿਹਨਾਂ ਨੇ ਮਾਰਿਆ ਉਹਨਾਂ ਨੇ ਕਿਹਾ ਵੀ ਅਸੀਂ ਮਾਰਿਆ, ਇਹਨਾਂ ਨੇ ਆਪੋ ਇਹਦੀ ਨਾਂ ਲਾਉਣ ਦੀ ਖਾਨਾ ਜੰਗ ਦੀ ਗੱਲ ਕੀਤੀ ਜਿਹੜੀ ਗਲਤ ਸੀ, ਤੇ ਉਹ ਓਨ ਜਿਹਨਾਂ ਨੇ ਕੀਤਾ ਸੀ ਉਹਨਾਂ ਨੇ ਕੀਤਾ ਸੀ ਵੀ ਅਸੀਂ ਮਾਰਿਆ। ਉਹ ਪਰਮਜੀਤ ਸਿੰਘ ਪੰਜਵੜ ਦਾ ਗਰੁੱਪ ਸੀਗਾ ਜਿਹਨਾਂ ਨੇ ਕਿਹਾ ਵੀ ਅਸੀਂ ਮਾਰਿਆ, ਕਿਉਂਕਿ ਲਾਭ ਸਿੰਘ ਸੰਧੂ ਦਾ ਉਹ ਗਰੁੱਪ ਸੀਗਾ, ਉਹਨਾਂ ਨੇ ਮਾਰਿਆ, ਉਹਨਾਂ ਨੇ ਉਹਨਾਂ ਦੀ ਜ਼ਿੰਮੇਵਾਰੀ ਵੀ ਲਈ, ਤੇ ਪਰ ਇਹ ਸਾਡੀ ਬਦਕਿਸਮਤ ਸੀ ਕਿ ਇਹ ਜਿਹੜੀ ਇਹਦੀ ਡਿਵੀਜ਼ਨ ਹੁੰਦੀ ਆ, ਡਿਵੀਜ਼ਨ ਦੇ ਨਾਲ ਸਾਨੂੰ ਬਹੁਤ ਵੱਡੀ ਸੈੱਟ।
1: ਉਹਨਾਂ ਨੇ ਦੱਸਿਆ ਨੀ ਕਿਉਂ ਮਾਰਿਆ ਸੀ?
0: ਉਹਨਾਂ ਨੇ ਕਿਹਾ ਜੀ ਉਹ ਨਹੀਂ ਜੀ, ਬਸ ਉਹਨਾਂ ਕਿਹਾ ਵੀ ਇਹ ਮਾਰਨਾ ਸੀ ਮੈਨੂੰ। ਪਰਮਜੀਤ ਸਿੰਘ ਪੰਜਵੜ ਦੀ ਇਹ ਸਟੇਟਮੈਂਟ ਹੈ ਕਿ ਮੇਰੇ ਭਰਾ ਲਾਭ ਸਿੰਘ ਨੇ ਕਿਹਾ ਸੀ ਕਿ ਇਹਨੂੰ ਮਾਰਨਾ, ਬਸ ਉਹਦਾ ਕੀ ਆ ਰੋਲ? ਕੋਈ ਰੋਲ ਨਹੀਂ ਉਹਦੀ ਉਹਦੀ ਜਿਹੜੀ, ਕਿਉਂਕਿ ਇਹ ਜਿਹੜੀਆਂ ਗੱਲਾਂ ਨਾ ਡੀਪ ਵਾਲੀਆਂ, ਉਹ ਜਿਹੜੀਆਂ ਏਜੰਸੀਆਂ ਕੰਮ ਕਰਦੇ ਆਪਾਂ ਕੀ ਕਹਿੰਦੇ ਆ, ਉਹ ਇਹੀ ਹੁੰਦੀ ਹੈ ਕਿ ਇੱਕ ਚੀਜ਼ ਜਿਹੜੀ ਬਹੁਤ ਉੱਚੀ ਜਾ ਰਹੀ ਆ, ਉਹਦਾ ਕੋਈ ਮੁਕਾਬਲਾ ਨਹੀਂ ਹੋ ਰਿਹਾ। ਮੈਂ ਇੱਕ ਮੀਟਿੰਗ ਦੇਖੀ ਸੀ ਸਿਮਰਜੀਤ ਸਿੰਘ ਮਾਨ ਦੇ ਨਾਲ, ਤੇ 14 ਜਨਵਰੀ ਦੀ 86 ਜਦੋਂ ਉਹਨਾਂ ਕਤਲ ਹੁੰਦਾ ਉਦੋਂ ਪਹਿਲਾਂ, ਉਹਨਾਂ ਸਿਮਰਜੀਤ ਸਿੰਘ ਮਾਨ ਨੇ ਕਿਹਾ ਜੀ ਮੈਂ ਅਕਾਲੀ ਦਲ, ਮੈਂ ਫੈਡਰੇਸ਼ਨ ਨੂੰ ਤੁਸੀਂ ਮੰਦੇ ਦੇ ਦਿਓ, ਮੈਂ ਆਪਣੀ ਐਗਜੈਕਟ ਬਣਾਉਣੀ ਆ। ਉਹਨਾਂ ਪਹਿਲੀ ਵਾਰ ਕਿਹਾ ਨਾ ਤੁਸੀਂ ਆਪਣਾ ਅਕਾਲੀ ਦਲ ਚਲੋ ਅਸੀਂ ਫੈਡਰੇਸ਼ਨ ਚਲਾਵਾਂਗੇ, ਅਸੀਂ ਫੈਡਰੇਸ਼ਨ ਨੂੰ ਜੋ ਬਣਾਉਣਾ। ਹਾਂਜੀ, ਸੰਤ ਜਰਨੈਲ ਸਿੰਘ ਨੇ ਭਿੰਡਰਾਂ ਵਾਲਿਆਂ ਨੇ ਕਿਹਾ ਸੀ ਮੈਂ ਫੈਡਰੇਸ਼ਨ ਨੂੰ ਸਿਆਸੀ ਬਣਾਉਣਾ। ਜਿਹੜਾ 84 ਦੇ ਹਮਲੇ ਦੀਆਂ ਗੱਲਾਂ ਨੇ ਨਾ, ਉਹਦੇ ਚ ਇਹ ਵੀ ਗੱਲਾਂ ਨੇ। ਅਕਾਲੀ ਦਲ ਦੀ ਆਪਾਂ ਕਹਿੰਦੇ ਵੀ ਅਕਾਲੀ ਦਲ ਨੇ ਜਿਹੜੇ ਇਹਨਾਂ ਨੇ ਹਮਲੇ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਭੂਮਿਕਾਵਾਂ ਹੈਗੀਆਂ ਨੇ, ਅਮਰਿੰਦਰ ਸਿੰਘ ਜੋ ਅੰਮ੍ਰਿਤਸਰ ਤੋਂ ਉਹਨਾਂ ਨੇ ਪਾਰਲੀਮੈਂਟ ਦੀ ਇਲੈਕਸ਼ਨ ਲੜੀ, ਉਹਨਾਂ ਬੜੇ ਪਲੰਦੇ ਰਿਲੀਜ਼ ਕੀਤੇ, ਇਹਨਾਂ ਨੇ ਚਿੱਠੀਆਂ ਲਿਖੀਆਂ ਨੇ, ਇਹਨਾਂ ਨੇ ਇਹਨਾਂ ਦੀ ਜਿਹੜੀ ਭੂਮਿਕਾ ਵਿੱਚ ਸੀਗੀ ਉਹਦੇ 'ਚ ਵੀ ਇਹ ਕੁਛ ਯੋਗਦਾਨ ਹੈਗਾ ਕਿ ਇਸ ਤਰ੍ਹਾਂ ਵਾਪਰ ਗਿਆ। ਪਰ ਸਮਝਦੇ ਵੀ ਉਹ ਸਾਡੀ ਇੱਕ ਸ਼ੁਰੂਆਤ ਮਾੜੀ ਸੀ ਜਿਹੜੀ ਡਿਵੀਜ਼ਨ ਹੋਈ। ਇੱਕ ਨਾਲ ਹੋਰ ਸੀ ਕਿ ਕੁਝ ਸਮਾਂ ਪਹਿਲਾਂ ਇੱਕ ਡਾਕਟਰ ਬੁੱਟਰ ਤੇ ਉਸ ਤੋਂ ਬਾਅਦ ਦਲਜੀਤ ਸਿੰਘ ਬਿੱਟੂ ਹੋਣਾ ਨੇ ਫੈਡਰੇਸ਼ਨ ਬਣਾਈ। ਇਹ ਜਿਹੜੇ ਸੀ ਇਹ ਪੰਥਕ ਕਮੇਟੀ ਦੇ ਨਾਲ ਅੰਡਰਗਰਾਊਂਡ ਸੀ ਸਾਰੇ, ਇਹਨਾਂ ਦੀਆਂ ਇਹਨਾਂ ਨੇ ਜਿਹੜੀਆਂ ਜ਼ਿੰਮੇਵਾਰੀਆਂ ਲੈਣੀਆਂ ਸ਼ੁਰੂ ਕੀਤੀਆਂ। ਕੁਝ ਸਮਾਂ ਪਹਿਲਾਂ ਵੇਖੋ ਜਦੋਂ ਰਣਜੀਤ ਸਿੰਘ ਕੁੱਕੀ ਤੇ ਜਿੰਦਾ ਸੁੱਕਾ ਸੀ, ਉਹਨਾਂ ਦੇ ਬੜੀਆਂ ਵੱਡੀਆਂ ਪ੍ਰਾਪਤੀਆਂ ਸੀ, ਉਹਨਾਂ ਨੇ ਕੰਮ ਕੀਤੇ ਨੇ, ਉਹਨਾਂ ਨੇ ਦਿੱਲੀ ਤੋਂ ਪੰਜਾਬ ਤੋਂ ਬਾਹਰ ਜਾ ਕੇ ਟਾਰਗੇਟ ਸਿਲੈਕਟ ਕੀਤੇ, ਫਿਰ ਉਹਨਾਂ ਨੇ ਉਹ ਟਾਰਗੇਟਾਂ ਤੋਂ ਬਾਅਦ ਐਕਸ਼ਨ ਕੀਤੇ, ਉਹਨਾਂ ਜ਼ਿੰਮੇਵਾਰੀਆਂ ਨਹੀਂ ਲਈਆਂ ਪਰ ਉਹਨਾਂ ਦੇ ਕੰਮ ਬਹੁਤ ਵੱਡੇ ਸੀ। ਫਿਰ ਇਹਨਾਂ ਨੇ ਫੈਡਰੇਸ਼ਨ ਬਣਾ ਕੇ ਛੋਟੀਆਂ ਛੋਟੀਆਂ ਗੱਲਾਂ ਸ਼ੁਰੂ ਹੋ ਗਈਆਂ, ਉਹਦੇ ਨਾਲ ਫੈਡਰੇਸ਼ਨ ਦਾ ਪ੍ਰਭਾਵ ਜਿਹੜਾ ਸੀ ਜਿਹੜਾ ਲੋਕਾਂ ਚੋਂ ਘਟਣਾ ਸ਼ੁਰੂ ਹੋ ਗਿਆ ਵੀ ਇਹ ਤਾਂ ਖਾੜਕੂ ਨੇ ਜਾਂ ਮਰਨ ਮਰਾਉਣ ਵਾਲੀ ਆ। ਪਰ ਫੈਡਰੇਸ਼ਨ ਦਾ ਜਿਹੜਾ ਸਾਡਾ ਸੀ ਭਾਈ ਮਨਜੀਤ ਸਿੰਘ ਪ੍ਰਧਾਨ ਰਹੇ, ਉਹ ਅਸੀਂ ਬੜੀਆਂ ਅਸੀਂ 89 ਦੀ ਇਲੈਕਸ਼ਨ ਜਿਹੜੀ ਹਰਿੰਦਰਪਾਲ ਜੀ
1: ਮਨਜੀਤ ਸਿੰਘ ਵੀ ਪ੍ਰਧਾਨ ਰਹੇ ਨੇ।
0: ਹਾਂਜੀ ਹਾਂਜੀ, ਅਸੀਂ ਜਿਹੜੀ 89 ਦੀ ਇਲੈਕਸ਼ਨ ਲੜੀ ਨਾ ਜਦੋਂ, ਉਦੋਂ ਅਸੀਂ ਫੈਸਲਾ ਕੀਤਾ ਸੀ ਕਿ ਫੈਡਰੇਸ਼ਨ ਇਲੈਕਸ਼ਨ ਲੜੂਗੀ। ਮੇਨ ਟਾਈਮ ਹੀ ਉਦੋਂ ਹਰਮਿੰਦਰ
1: ਸਿੰਘ ਬਲਟੂਆ ਵੀ ਤੁਹਾਡੇ ਨਾਲ।
0: ਹਾਂਜੀ, ਇਹ ਮਿਹਤੇ ਚਾਵਲੇ ਗਰੁੱਪ ਸੀ,
1: ਅਸੀਂ
0: ਇਹ ਜਦੋਂ ਅਸੀਂ ਇਲੈਕਸ਼ਨ ਲੜਨ ਦੀ ਗੱਲ ਕੀਤੀ, ਅਸੀਂ 89 ਦੀ ਜਿਹੜੀ ਪਾਰਲੀਮੈਂਟ ਇਲੈਕਸ਼ਨ ਆਈ ਸੀ ਲੜਾਂਗੇ। ਹਰਮਿੰਦਰ ਸੰਧੂ ਦਾ ਸੰਗਰੂਰ ਦੀ ਜੇਲ੍ਹ ਚੋਂ ਬਿਆਨ ਆ ਗਿਆ ਕਿ ਫੈਡਰੇਸ਼ਨ ਬਾਈਕਾਟ ਕਰੋ, ਉਹਨਾਂ ਇਕੱਲਿਆਂ ਬਿਆਨ ਦੇ ਦਿੱਤਾ। ਉਸ ਬਿਆਨ ਨੂੰ ਬਰਕਰਾਰ ਰੱਖਣ ਲਈ ਕਿ ਕੋਈ ਡਿਵੀਜ਼ਨ ਨਾ ਆਵੇ, ਅਸੀਂ ਕਿਹਾ ਇਲੈਕਸ਼ਨ ਨਹੀਂ ਲੜਾਂਗੇ ਪਰ ਲੜਾਵਾਂਗੇ। ਪਹਿਲੀ ਵਾਰ ਪੰਜਾਬ 'ਚ ਅਸੀਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮੈਂਬਰ ਪਾਰਲੀਮੈਂਟ, ਇਹਨਾਂ ਦੀ ਵਾਰਡੋਰ ਫੈਡਰੇਸ਼ਨ ਨੇ ਸੰਭਾਲੀ, ਉਹ ਇਲੈਕਸ਼ਨ ਅਸੀਂ ਲੜਾਈ, ਸਾਡੇ ਇਲੈਕਸ਼ਨ ਲੜਾਉਣ ਦੇ 9 ਮੈਂਬਰ ਪਾਰਲੀਮੈਂਟ ਬਣੇ। ਉਹਦੇ ਤੋਂ ਬਾਅਦ ਉਹ ਅਕਾਲੀ ਦਲ ਹੋਣ 'ਚ ਆਉਂਦਾ। ਤੁਸੀਂ ਉਸ ਤੋਂ ਇੱਕ ਪਹਿਲਾਂ 85 'ਚ ਬਿਮਲ ਖਾਲਸਾ ਨੇ ਦੋ ਥਾਂ ਤੋਂ ਇਲੈਕਸ਼ਨ ਲੜੀ ਸੀ, ਪੱਕਾ ਕਲਾਂ ਤੋਂ ਅਤੇ ਬਠਿੰਡਾ ਤੋਂ ਪਾਰਲੀਮੈਂਟ ਦੀ ਲੜੀ, ਅਤੇ ਇੱਕ ਉਹਨੇ ਲੜੀ ਸੀ ਅਸੈਂਬਲੀ, ਦੋਵੇਂ ਹਾਰ ਗਈ। 89 'ਚ ਜਦੋਂ ਫੈਡਰੇਸ਼ਨ ਨੇ ਲੜਾਈ ਲੜੀ, ਉਹ ਮੈਂਬਰ ਪਾਰਲੀਮੈਂਟ ਬਣੇ ਰੋਪੜ ਤੋਂ, ਜਿਹੜੇ ਉਹਨਾਂ ਦੇ
1: ਫਾਦਰ-ਇਨ-ਲਾਅ
0: ਉਹ ਬਠਿੰਡੇ ਤੋਂ ਬਣੇ, ਸਿਮਰਜੀਤ ਸਿੰਘ ਮਾਨ ਜਿਹੜੇ ਉਹ
1: ਸੁੱਚਾ ਸਿੰਘ ਮਲਵਾ ਸੀ ਸ਼ਾਇਦ।
0: ਹਾਂਜੀ, ਸੁੱਚਾ ਸਿੰਘ, ਇਹ ਸਿਮਰਜੀਤ ਸਿੰਘ ਮਾਨ ਜਿਹੜੇ ਬਣੇ ਤਰਨਤਾਰਨ, ਸਭ ਤੋਂ ਇੰਡੀਆ 'ਚ ਸੈਕਿੰਡ ਲੀਡ ਸੀ, ਫਸਟ ਲੀਡ ਜਿਹੜੀ ਉਹ ਹੈਗੀ ਸੀ ਰਾਮ ਵਿਲਾਸ ਪਾਸਵਾਨ ਦੀ ਜੀ, ਇਹਨਾਂ ਦੀ 3-4 ਲੱਖ ਤੋਂ ਕਰੀਬ ਇਹਨਾਂ ਦੀ ਸੀ। ਹੁਣ ਉਹੀ ਖਡੂਰ ਸਾਹਿਬ ਤੋਂ ਇਸ ਵਾਰੀ ਸਭ ਤੋਂ ਵੱਡੀ ਲੀਡ ਪੰਜਾਬ 'ਚ ਅੰਮ੍ਰਿਤਪਾਲ ਸਿੰਘ ਦੀ ਆ, 3 ਲੱਖ ਦੇ ਕਰੀਬ ਉਹਦੀ ਉਹ ਲੋਕਾਂ ਨੇ ਜਿਤਾਇਆ। ਉਦੋਂ ਜਿਹੜਾ ਸੀਗਾ ਮੰਡ, ਧਿਆਨ ਸਿੰਘ ਮੰਡ, ਇਹ ਫਿਰੋਜ਼ ਤੋਂ ਬਣਿਆ, ਫਿਰੋਜ਼ਪੁਰ ਦਾ ਜਿਹਦਾ ਜਗਦੇਵ ਸਿੰਘ
1: ਖੁੱਡੀਆ ਫਰੀਦਕੋਟ ਤੋਂ ਜਿੱਤੇ,
0: ਉਹ ਉੱਥੋਂ ਬਣੇ, ਤੇ ਬਰਨਾਲੇ ਸੰਗਰੂਰ ਤੋਂ ਰਾਜਦੇਵ ਸਿੰਘ ਬਣੇ, ਤੇ ਪਟਿਆਲੇ ਤੋਂ ਸਾਰੇ ਤਿੰਦਰਪਾਲ ਸਿੰਘ। ਤਿੰਦਰਪਾਲ ਸਿੰਘ ਵੀ ਸਾਡੇ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਰਹੇ ਨੇ ਭਾਈ ਅਮਰੀਕ ਸਿੰਘ ਨਾਲ, ਇਹ ਭੋਪਾਲ ਤੋਂ ਸੀ, ਤੇ ਜਿੰਨੀਆਂ ਉਹਨਾਂ ਦੀਆਂ ਜਿਹੜੇ ਸਪੀਚਾਂ ਜਿੰਨੇ ਪਾਰਲੀਮੈਂਟ ਦੇ ਉਹ ਕਮਾਲ ਦੀਆਂ ਨੇ ਉਹਨਾਂ ਦੀ, ਇਹ ਵੀ ਸਾਡੀ ਇੱਕ ਪ੍ਰਾਪਤੀ ਆ। ਤੇ ਉਹ ਫਿਰ ਇਹ ਬਣੇ, ਤੇ ਨਾਲ ਜਦੋਂ

0: ਰੋਪੜ ਤੋਂ ਇਹ ਬਣੇ 9 ਮੈਂਬਰ ਪਾਰਲੀਮੈਂਟ ਬਣਾਏ ਉਸ ਤੋਂ ਮਗਰੋਂ ਪਰ ਇਹ ਉਸ ਵਕਤ ਜਦੋਂ ਸਾਡੇ ਪਾਰਲੀਮੈਂਟ 9 ਬਣੇ ਸੀ ਨਾ ਜੀ ਨਾਲ 2 ਹੋਰ ਸੀ ਇੱਕ ਲਾਖਾ ਬਣਿਆ ਸੀਗਾ ਉਹ ਇੰਡੀਪੈਂਡੈਂਟ ਸੀਗਾ ਹਾਂ ਪਰ ਹਰਭਜਨ ਲਾਖਾ
1: ਆਈ ਕੇ ਗੁਜਰਾਲ ਵੀ ਸੀਗੇ
0: ਹਾਂ ਜੀ ਆਈ ਕੇ ਗੁਜਰਾਲ ਜਲੰਧਰ ਤੋਂ ਬਣੇ ਹਰਭਜਨ ਲਾਖਾ ਇਹ ਫਲੋਰ ਸੀਟ ਹੁੰਦੀ ਸੀ
1: ਕਿਰਪਾਲ ਸਿੰਘ ਸੀਗੇ ਖਾਲਸਾ
0: ਅੰਮ੍ਰਿਤਸਰ ਤੋਂ ਅਸੀਂ ਅਡਾਪਟ ਕੀਤਾ ਸੀ ਸਰ ਕਿਰਪਾਲ ਸਿੰਘ ਉਹ ਸੋਸ਼ਲਿਸਟ ਸੀਗੇ
1: ਤੇ ਕਾਂਗਰਸ ਦੀ ਇੱਕੋ ਸੀ ਭਿੰਡਰ ਜਿੱਤ ਗਈ
0: ਇੱਕ ਉਹਨਾਂ ਦੀ ਭਿੰਡਰ ਜਿੱਤੀ
1: ਸੁਖਵੰਸ ਕੌਰ
0: ਹਾਂ ਜੀ ਤੇ ਇੱਕ ਹੁਸ਼ਿਆਰਪੁਰ ਤੋਂ ਜਿੱਤੇ ਸਰ ਬਲਬੀਰ ਸਿੰਘ ਚੌਧਰੀ ਬਲਬੀਰ
1: ਸਿੰਘ
0: ਇਹ ਜਦੋਂ ਅਸੀਂ ਬਣੇ ਨਾ ਜੀ ਉਸ ਵਕਤ ਉਹ ਅਨਸਟੇਬਲ ਗਵਰਨਮੈਂਟ ਸੀ ਸਰ ਬੀ ਪੀ ਸਿੰਘ ਦੀ ਪਰ ਸਾਡੀ ਨਲੈਕੀ ਹੋਈ ਕਿ ਸਾਡੇ ਜਿਹੜੇ 9 ਮੈਂਬਰ ਪਾਰਲੀਮੈਂਟ ਸਰ ਸਿਮਰਨਜੀਤ ਸਿੰਘ ਨੂੰ ਦਿੱਤੇ ਕੋਈ ਪ੍ਰਾਪਤ ਨਹੀਂ ਕਰ ਸਕੇ ਕੋਈ ਉੱਥੇ ਵਰਕਿੰਗ ਪਾਰਲੀਮੈਂਟ ਚ ਕੋਈ ਬੋਲਿਆ ਨੀ ਗੱਲ ਨੀ ਕੀਤੀ ਜਿਹਨਾਂ ਦੇ ਪਾਸਵਾਨ ਆਉਣੀ ਦੋ ਦੋ ਚਾਰ ਚਾਰ ਮੈਂਬਰ ਹੁੰਦੇ ਸੀ ਉਹ ਕੈਬਨਿਟ ਮਿਨਿਸਟਰ ਬਣਾਉਂਦੇ ਸੀ ਤੇ ਸਾਡੇ 9 ਮੈਂਬਰ ਪਾਰਲੀਮੈਂਟ ਬਣ ਕੇ ਅਸੀਂ ਪੰਜਾਬ ਦੇ ਵਿਚ ਇੰਨੀ ਵਧੀਆ ਗਵਰਨਮੈਂਟ ਬਣਾ ਸਿਮਰਜੀਤ ਸਿੰਘ ਮਾਨ ਦੀ ਜਿਹੜੀ ਉਹਨਾਂ ਨੇ ਸ਼ੁਰੂ ਕਰ ਲਈ ਕਿ ਕਿਰਪਾਨ ਦਾ ਇਸ਼ੂ ਇਰੇਜ਼ ਕਰ ਲਿਆ ਉਹ ਇੱਕ ਕਿਉਂ ਕੀਤਾ ਉਹ ਇੱਕ ਅੰਦਰ ਨਾ ਜਾਣ ਦਾ ਬਹਾਨਾ ਸੀਗਾ ਉਹਨਾਂ ਦੀ ਉਹਨਾਂ ਦੀ ਇੰਨੀ ਪਾਲਿਸੀ ਨਹੀਂ ਬਣਾ ਸਕੇ ਕਿ ਮੈਂ ਇਹਨਾਂ ਲੋਕਾਂ ਨਾਲ ਕਿੱਦਾਂ ਫੇਸ ਕਰਨਾ ਕਿਉਂਕਿ ਬਾਹਰੋਂ ਅਸੀਂ ਇੰਨਾ ਕੁਛ ਹੈ ਨਹੀਂ ਸੀ ਜੇ ਕਿਤੇ ਉਸ ਵਕਤ ਇਸ ਆਪਾਂ ਕੋਆਰਡੀਨੇਸ਼ਨ ਰੱਖਦੇ ਫੈਡਰੇਸ਼ਨ ਦੇ ਨਾਲ ਇਹ ਬਣਦੇ ਤਾਂ ਪੰਜਾਬ ਦੇ ਮਾਹੌਲ ਬਹੁਤ ਵਧੀਆ ਬਣਦਾ ਪੰਜਾਬ ਦੇ ਮਾਹੌਲ ਦੀਆਂ ਜਿਹੜੀਆਂ ਕੁੜੱਤਣਾਂ ਵਧੀਆਂ ਨੇ ਸਾਡੇ 25 ਲੱਖ ਤੱਕ ਜਿਹੜਾ ਆਪਾਂ ਕਹਿੰਦੇ ਸਾਡੇ ਨੌਜਵਾਨਾਂ ਦੀਆਂ ਸ਼ਹੀਦੀਆਂ ਹੋਈਆਂ ਨਾ ਸ਼ਹੀਦੀਆਂ ਹੁੰਦੀਆਂ ਨਾ ਘਰ ਬਰਬਾਦ ਹੁੰਦੇ ਨਾ ਚੁੱਲ੍ਹਿਆਂ 'ਚ ਕਾਹ ਉਗੜਦਾ ਨਾ ਜੇਲ੍ਹਾਂ 'ਚ ਸੱਜਣ ਹੁੰਦਾ ਆਪਣਾ ਬਣਦੇ ਤੇ ਪੰਜਾਬ ਸਾਡਾ ਕਿਉਂਕਿ ਲੜਾਈ ਲੜੀ ਸੀ ਫੈਡਰੇਸ਼ਨ ਨੇ
1: ਉਸ ਤੋਂ ਬਾਅਦ ਫਿਰ ਜਦੋਂ ਤੁਸੀਂ ਆਹ ਸਾਰਾ ਕੁਝ ਦੱਸਿਆ 89 ਦੀ ਇਲੈਕਸ਼ਨ ਜਿੱਤਣ ਤੋਂ ਬਾਅਦ ਡਾਊਨਫਾਲ ਜਿਹੜਾ ਸ਼ੁਰੂ ਹੋ ਗਿਆ
0: ਹਾਂਜੀ ਵੱਖਰੇ ਵੱਖਰੇ ਤੌਰ ਤੇ ਕਦੀ ਮਾਨ ਸਾਹਿਬ ਨਾ ਕਦੀ ਕਿਸੇ ਨੇ ਇਸ ਤਰ੍ਹਾਂ ਰਹੇ ਪਰ ਲਿਸਨ ਅਸੀਂ 91 ਚ ਫਿਰ ਅਸੀਂ ਇਲੈਕਸ਼ਨ ਜਿਹੜੀ 89 ਦੀ ਅਸੀਂ ਸਾਡੇ ਗਰੁੱਪ ਨੇ ਲੜੀ ਸੀ ਜਿਹੜੇ ਮੈਂਬਰ ਪਾਰਲੀਮੈਂਟ ਅਸੀਂ ਬਣਾਏ ਜਿਹਦੇ ਨਾਲ ਇਹਨਾਂ ਨੂੰ ਸਹੁੰ ਚੁੱਕਣ ਜਾਣਾ ਸੀ ਅਸੀਂ ਉਹ ਦਿਨ ਇੱਕ ਥੋੜੀ ਇੰਡੀਕੇਸ਼ਨ ਦਿੱਤੀ ਸੀ ਕਿ ਸਰਕਾਰ ਨੂੰ ਥੋੜੀ ਜਿਹੀ ਇੰਡੀਕੇਸ਼ਨ ਦਿਓ ਕਿ ਅਸੀਂ ਸਹੁੰ ਚੁੱਕਣ ਜਾਵਾਂਗੇ ਤੁਸੀਂ ਪੰਜਾਬ ਦੇ ਮਾਹੌਲ ਨੂੰ ਪਹਿਲਾਂ ਸ਼ਾਂਤ ਕਰੋ ਪਰ ਇਹਨਾਂ ਨੇ ਸਾਡੀ ਮੰਨੀ ਨਾ ਫਿਰ 91 ਚ ਅਸੀਂ ਨਰਿੰਦਰਪਾਲ ਜੀ ਅਸੀਂ ਆਪ ਇਲੈਕਸ਼ਨ ਲੜੀ ਫੈਡਰੇਸ਼ਨ ਨੇ ਪਹਿਲੀ ਵਾਰ 1991 ਚ ਇਲੈਕਸ਼ਨ ਲੜੀ ਆ ਮੈਂ ਉਹ ਐਟ ਦੈਟ
1: ਟਾਈਮ ਆਪਣੇ ਉਮੀਦਵਾਰ ਖੜੇ
0: ਆਪਣੇ ਮੈਂ ਉਹ ਐਟ ਮੈਂ ਚੇਅਰਮੈਨ ਸੀ ਪਾਰਲੀਮੈਂਟਰੀ ਬੋਰਡ ਦਾ ਬੁੜਿਆ ਅਸੀਂ ਸਾਡੀ ਡਿਕਲੇਰੇਸ਼ਨ ਤੋਂ ਬਾਅਦ ਬਰਨਾਲੇ ਦੂਰਿਆਂ ਨੇ ਇਹਨਾਂ ਡਿਕਲੇਅਰ ਕੀਤੇ ਡਰਦੇ ਸੀ ਇਹਨਾਂ ਨੇ ਵੀ ਕਿਹਾ ਵੀ ਅਸੀਂ ਇਲੈਕਸ਼ਨ ਲੜਾਂਗੇ ਅਸੀਂ ਇੰਨੀ ਵੱਡੀਆਂ ਪ੍ਰਭਾਵਾਂ ਨੂੰ ਸਰ ਜਥੇਦਾਰ ਗੁਰਬਚਨ ਸਿੰਘ ਮਾਨੋਚਾਲ ਉਦੋਂ ਉਹ ਅੰਡਰਗਰਾਊਂਡ ਸੀ ਉਹ ਇੱਕ ਬੰਦੇ ਸੀ ਜਿਹਨਾਂ ਨੂੰ ਰਾਜਨੀਤਿਕ ਸੂਝਬੂਝ ਸੀ ਧਾਰਮ ਉਹਨਾਂ ਕਿਹਾ ਇਲੈਕਸ਼ਨ ਲੜਨੀ ਚਾਹੀਦੀ ਆ ਜੇ ਇਲੈਕਸ਼ਨ ਆਪਾਂ ਬਾਈਕਾਟ ਕਰਾਂਗੇ ਸਾਡੀ ਪਾਵਰ ਗਲਤ ਬੰਦਿਆਂ ਕੋਲ ਜਾਊ ਸਾਡੇ ਤਸ਼ੱਦਦ ਹੋ ਪੰਜਾਬ ਦਾ ਮਾਹੌਲ ਖਰਾਬ ਹੋ ਅਸੀਂ ਉਹਨਾਂ ਨਾਲ ਰਲ ਕੇ ਅਸੀਂ ਇਲੈਕਸ਼ਨ ਲੜੀ ਅਸੀਂ ਸਾਰੇ ਕੈਂਡੀਡੇਟ ਖੜੇ ਕੀਤੇ ਸਰ ਪ੍ਰਕਾਸ਼ ਸਿੰਘ ਬਾਦਲ ਸਾਡੇ ਕੋਲ ਟਿਕਟਾਂ ਲੈਣ ਆਏ ਸੀਗੇ ਇੱਕ ਲਿਸਟ ਦਿੱਤੀ 18 ਦੀ ਜਿਹਦੇ ਉਹ ਇਹਨਾਂ ਨੇ ਲੈਟਰ ਹੈਡ ਦੇ ਮੈਨੂੰ ਦਿੱਤੀ ਉਹ ਉਸ ਮੇਰੇ ਕੋਲ ਰੀਅਲ ਡਾਕੂਮੈਂਟ ਮੇਰੇ ਕੋਲ ਆ ਇਹਨਾਂ ਨੇ ਕਿਹਾ ਸੀ 18 ਟਿਕਟਾਂ ਦਿਓ ਜਥੇਦਾਰ ਗੁਰਬਚਨ ਸਿੰਘ ਮਾਨੋਚਾਲ ਕੋਲ ਮਿਲੇ ਇਹਨਾਂ ਦਾ ਸਾਡੇ ਨੁਮਾਇੰਦੇ ਗਏ ਸਾਹ ਸੁਖਜਿੰਦਰ ਸਿੰਘ ਤੇ ਸੁਖਪਾਲ ਸਿੰਘ ਖਹਿਰਾ ਦਾ ਉਦੋਂ ਛੋਟਾ ਸੀ ਅਜੇ ਸਾਹ ਕਮਲਜੀਤ ਸਿੰਘ ਗਏ ਤੇ ਉਹਨਾਂ ਨੇ ਕਿਹਾ 12 ਫਿਰ ਮੇਰੀਆਂ 3 ਮੀਟਿੰਗਾਂ ਜੀ ਇਹਨਾਂ ਨਾਲ ਹੋਈਆਂ ਇਹ ਕਹਿੰਦੇ ਸਾਨੂੰ ਇੱਕ ਟਿਕਟ ਮੈਨੂੰ ਦੇ ਦਿਓ ਜੀ ਅੰਮ੍ਰਿਤਸਰ ਡਿਸਟ੍ਰਿਕਟ ਚੋਂ ਇੱਕ ਗੁਰਦਾਸ ਬਾਕੀ ਜਿੱਥੋਂ ਮਰਜ਼ੀ ਦੇ ਦਿਓ ਉਦੋਂ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਪੰਥ ਅਕਾਲੀ ਦਲ ਸੀ ਉਹ 9 ਟਿਕਟਾਂ ਮੰਗਦੇ ਸੀ ਅਸੀਂ ਉਹ ਅਸੀਂ ਇੰਨੀ ਵੱਡੀ ਇਲੈਕਸ਼ਨ ਲੜੀ ਨਾ ਦਵਿੰਦਰਪਾਲ ਜੀ ਜੇ ਉਹ ਇਲੈਕਸ਼ਨ ਹੋ ਜਾਂਦੀ ਤਾਂ ਪੰਜਾਬ ਦਾ ਸੁਨਹਿਰੀ ਪੱਖ ਹੋਣਾ ਕਿਤੇ ਉਹ ਲਾਸਟ ਮੂਮੈਂਟ ਉਦੋਂ ਟੀ ਐਨ ਸੈਸ਼ਨ ਉਦੋਂ ਚੀਫ ਇਲੈਕਸ਼ਨ ਕਮਿਸ਼ਨ ਸੀ ਉਦੋਂ ਵਨ ਮੈਨ ਨੇ ਕਮਿਸ਼ਨ ਸੀ ਸਰ ਮਿਸਟਰ ਚੰਦਰ ਸ਼ੇਖਰ ਉਹ ਪ੍ਰਾਈਮ ਮਿਨਿਸਟਰ ਸੀ ਇਲੈਕਸ਼ਨ ਉਹਨਾਂ ਨੇ ਡਿਕਲੇਅਰ ਕਰਾਈ ਸੀ ਮਿਸਟਰ ਚੰਦਰ ਸ਼ੇਖਰ ਨੇ ਸੰਬੋਧਨ ਕਾਂਸ ਆਏ ਉਦੋਂ ਡਿਫੈਂਸ ਹੋਮ ਮਿਨਿਸਟਰ ਸੀਗੇ ਉਹਨਾਂ ਨਾਲ ਸਾਡੀ ਮੁਲਾਕਾਤ ਹੋਈ ਅਸੀਂ ਇੱਕ ਗਰੁੱਪ ਕ੍ਰੀਏਟ ਕੀਤਾ ਸਾਹ ਗੁਰਤੇਜ ਸਿੰਘ ਉਹਦੇ ਸੀਗੇ ਅਮਰੀਕ ਸਿੰਘ ਅਲੀਵਾਲ ਸੀ ਪ੍ਰੋਫੈਸਰ ਸੁਖਰ ਸਿੰਘ ਉਹ ਅਸੀਂ 5-6 ਨਾਲ ਇੱਕ ਟੀਮ ਬਣਾ ਕੇ ਉਹਨਾਂ ਨਾਲ ਰੈਪਿਡ ਬਣਾਇਆ ਗੱਲ ਕੀਤਾ ਤੇ ਉਹ ਇਲੈਕਸ਼ਨ ਡਿਕਲੇਅਰ ਕਰਾਈ ਤੇ ਉਹਦੀ ਜਿਹੜੀ ਡੇਟ ਪਹਿਲਾਂ 21 ਮਈ ਸੀ ਬਾਅਦ 21 ਜੂਨ ਕਰਤੀ ਟੀ ਐਨ ਸੈਸ਼ਨ ਨੇ ਉਹ ਲਾਸਟ ਉਹਦਾ ਸਾਰਾ ਪੋਲਿੰਗ ਸਟਾਫ ਚਲ ਗਿਆ 8 ਘੰਟੇ ਪਹਿਲਾਂ ਉਹ ਇਲੈਕਸ਼ਨ ਪੋਸਟਪੋਨ ਕਰ
1: ਰਾਤੋ ਰਾਤ
0: ਜੇ ਉਹ ਇਲੈਕਸ਼ਨ ਵੇਖੋ ਇਹ ਫਸਟ
1: ਤੁਸੀਂ ਇੱਥੇ ਦੋ ਚੀਜ਼ਾਂ ਮਤਲਬ ਕਲੀਅਰ ਕਰੋ ਇੱਕ ਪਾਸੇ ਤਾਂ ਤੁਸੀਂ 91 ਦੀ ਇਲੈਕਸ਼ਨ ਤੁਸੀਂ ਕਹਿੰਦੇ ਹੋ ਵੀ ਮਾਨੋਚਾਲ ਨੇ ਵੀ ਕਿਹਾ ਲੜਨੀ ਚਾਹੀਦੀ ਹੈ ਤੁਹਾਡਾ ਵੀ ਫੈਸਲਾ ਸੀ ਤੁਸੀਂ ਕੈਂਡੀਡੇਟ ਖੜੇ ਕੀਤੇ 92 ਚ ਆ ਕੇ ਖਾੜਕੂ ਜਥੇਬੰਦੀਆਂ ਬਾਈਕਾਟ ਕਰਾਉਂਦੀਆਂ ਨੇ ਬੰਦੂਕ

0: ਹਾਂ
1: ਉਹਦੇ ਚ 91 ਚ ਵੀ ਨਿੰਦਰਪਾਲ ਜੀ ਸਿਰਫ ਮਾਨੋ ਚਾਹ ਨੇ ਇੱਕ ਕਿਹਾ ਸੀ, ਬਾਕੀ ਜਥੇਬੰਦੀਆਂ ਬਾਬਰ ਖਾਲਸਾ ਦੂਰੀਆਂ ਉਹਨਾਂ ਨੇ ਬਾਈਕਾਟ ਕਰਾਇਆ ਸੀ ਇਸ ਤੇ। ਉਹਦੇ ਸਭ ਤੋਂ ਵੱਡਾ ਦੋਸ਼ ਆ ਸਰ ਡਾਕਟਰ ਸੋਹਣ ਸਿੰਘ ਦੀ ਪੰਥਕ ਕਮੇਟੀ ਦਾ। ਇਹਨਾਂ ਨੇ ਉਦੋਂ ਵੀ ਬਿਆਹੀ ਬਾਈਕਾਟ ਕਰਨਾ, ਇਹਨਾਂ ਨੇ ਤੁਸੀਂ ਵੇਖੋ 91 ਦੀ ਇਲੈਕਸ਼ਨ ਦੇ ਵਿੱਚ 28 ਕੈਂਡੀਡੇਟ ਪੰਜਾਬ ਚੋਂ ਮਾਰੇ ਸੀ, ਇਲੈਕਸ਼ਨ ਲੜਦਿਆਂ 28 ਕੈਂਡੀਡੇਟ ਪੰਜਾਬ ਚੋਂ ਮਾਰੇ ਗਏ ਸੀ। ਜਦੋਂ 92 ਚ ਸਾਰਾ ਬਾਈਕਾਟ ਕੀਤਾ, ਇਕੱਲੀ ਕਾਂਗਰਸ ਨੇ ਲੜੀ, ਕਿਸੇ ਨੂੰ ਟੀਮ ਨੀ ਮਾਰੀ। ਇਟ ਮੀਨਸ ਇਹ ਕੀਸ ਪੋਲਿਸੀ ਸੀ ਜੋ ਉਦੋਂ 91 ਚ ਕਾਂਗਰਸ ਦਾ ਬਾਈਕਾਟ ਸੀ, ਉਹ ਨੀ ਸੀ ਲੜਦੇ, ਕਾਮਰੇਡ ਨੀ ਸੀ ਲੜਦੇ, ਉਦੋਂ 28 ਕੈਂਡੀਡੇਟ ਮਾਰੇ। ਜਦੋਂ ਉਹ ਅਸੀਂ ਪੰਥ ਨੀ ਲੜਿਆ, ਪੰਥ ਦੇ ਨੁਮਾਇੰਦੇ ਨੀ ਲੜੇ, ਦੂਰੇ ਲੜੇ, ਉਦੋਂ ਆਪਾਂ ਕਿਸੇ ਨੂੰ ਟੀਮ ਨੀ ਮਾਰੀ। ਇਟ ਮੀਨਸ
0: ਲੋਕਾਂ ਨੇ ਡਰਦੇ ਨੇ ਵੋਟ ਨੀ ਪਾਈ,
1: ਨਹੀਂ
0: ਦਰਦ ਦਹਿਸ਼ਤ ਸੀ।
1: ਪਰ 91 ਚ ਜਦੋਂ ਅਸੀਂ ਲੜੀ,
0: 92
1: ਦੇ ਜਿੱਦਣ 6 ਜਥੇਬੰਦੀਆਂ ਦਾ ਦਵਿੰਦਰਪਾਲ ਜੀ ਸਮਝੌਤਾ ਹੋਇਆ ਨਾ, ਫੈਸਲਾ ਇਹ ਲੁਧਿਆਣੇ ਚੌੜੇ ਬਾਜ਼ਾਰ ਗੁਰਦਕ ਕਲਗੀ ਤਾਂ ਉੱਥੇ ਹੋਇਆ ਸੀ। ਉੱਥੇ ਜਦੋਂ ਹਾਂਜੀ
0: ਕੀ ਹੋਇਆ ਉੱਥੇ,
1: ਉੱਥੇ ਅਸੀਂ ਜਦੋਂ ਅਸੀਂ ਇਕੱਲੇ ਬੰਦਿਆਂ ਨੇ ਉਹਦੇ ਚ ਕਿਹਾ ਸੀ ਇਲੈਕਸ਼ਨ ਲੜਨੀ ਚਾਹੀਦੀ ਆ, ਇਹਨਾਂ ਨੇ ਆਹ ਮੇਰੇ ਕੋਲ ਸਾਰੇ ਡਾਕੂਮੈਂਟ ਨੇ ਜਿਹੜੇ ਅਸੀਂ ਉਸ ਤੋਂ ਮਗਰੋਂ ਜਿਹੜੇ ਸਾਰੇ ਮੀਟਿੰਗਾਂ ਕੀਤੀਆਂ ਉਹਦੇ ਚ ਅਸੀਂ ਕਿਹਾ ਸੀ ਆਪਣੀ ਪਾਵਰ ਆਪਣੇ ਕੋਲ ਲਈਏ। ਅਸੀਂ ਜਦੋਂ ਜ਼ਿਆਦਾ ਸਾਰੇ ਕੇ ਪਾਸੇ ਅਸੀਂ ਉਹਦੇ ਚ ਡਾਈਸੈਂਟਿੰਗ ਨੋਟ ਲਿਖਾਇਆ। 92 ਦੀ ਇਲੈਕਸ਼ਨ ਬਾਈਕਾਟ ਚ ਫੈਡਰੇਸ਼ਨ ਵੱਲੋਂ ਭਾਈ ਮਨਜੀਤ ਸਿੰਘ ਨੁਮਾਇੰਦੇ ਸੀਗੇ, ਉਹਨਾਂ ਨੇ ਡਾਈਸੈਂਟਲ ਲੋੜ ਲਿਖਾਇਆ ਵੀ ਅਸੀਂ ਇਲੈਕਸ਼ਨ ਲੜਨੀ ਚਾਹੁੰਦੇ ਹਾਂ, ਲੇਕਿਨ ਇਹ ਡਾਕਟਰ ਸੋਹਣ ਸਿੰਘ ਦੀਆਂ ਸਾਰੀਆਂ ਕਾਰਵਾਈਆਂ ਕਰਕੇ ਉਹ ਬਾਈਕਾਟ ਹੋ ਗਿਆ ਤੇ ਬੇਅੰਤ ਸਿੰਘ ਸਰਕਾਰ ਬਣਦੀ ਆ, ਜਿਹੜੀ ਪੰਜਾਬ ਦੀ ਕਤਲੋਗਾਰ ਦੀ ਆਰੰਭ ਤਾਂਦੀ ਆ। ਹੁਣ ਆਪਾਂ ਉਹਨਾਂ ਨੂੰ ਬੁੱਚੜ ਕਹਿੰਦੇ ਹਾਂ, ਹੁਣ ਆਪਾਂ ਕੇ ਪੀ ਐਸ ਗਿੱਲ ਨੂੰ ਬੁੱਚੜ ਕਹਿੰਦੇ ਹਾਂ। ਜਦੋਂ ਉਹਨਾਂ ਜਦੋਂ ਪਾਵਰ ਆਪਾਂ ਉਹਨਾਂ ਨੂੰ ਦਿੱਤੀ, ਪਾਵਰ ਆਪਣੀ ਛੱਡ ਕੇ ਉਹਨਾਂ ਦੀ ਝੋਲੀ ਚ ਪਾਈ, ਤੇ ਫਿਰ ਜਦੋਂ ਵਿਰੋਧੀ ਨੂੰ ਦਈਏ, ਦੁਸ਼ਮਣ ਨੂੰ ਦਈਏ, ਤੇ ਦੁਸ਼ਮਣ ਤੇ ਦੁਸ਼ਮਣੀਆਂ ਕਮਾਉਂਦਾ ਹੀ ਆ। ਕਿ ਉਹ ਪੰਜਾਬ ਦੇ ਵਾਰਸ ਨਹੀਂ, ਉਹ ਪੰਜਾਬ ਦੇ ਨਾਲ ਉਹਨਾਂ ਦਾ ਕੋਈ ਲਗਾਓ ਨਹੀਂ ਸੀ। ਉਹਨਾਂ ਨੇ ਜੋ ਪੰਜਾਬ ਨੂੰ ਬਣਾਇਆ, ਜੋ ਕਿਸੇ ਨੇ ਉਹਦੀਆਂ ਆਪਾਂ ਹੁਣ ਜੇਲ੍ਹਾਂ ਦੇਖਦੇ ਹਾਂ, ਹੁਣ ਆਪਾਂ ਸੀ ਬੀ ਆਈ ਦੀਆਂ ਕੋਰਟਾਂ ਦੇਖਦੇ ਹਾਂ, ਕਿਸੇ ਨੂੰ 20-20 ਸਾਲ 40-40 ਸਾਲ ਬਾਅਦ ਹੁਣ ਸਜ਼ਾ ਹੋ ਰਹੀ ਆ, ਝੁੱਕੀ ਨਿਕਲਣਾ। ਪਰ ਜਿਹਨਾਂ ਦੇ ਘਰ ਖਾਲੀ ਹੋ ਗਏ, ਉਹਨਾਂ ਦੇ ਘਰ ਕਿੱਦਾਂ ਭਰੇ ਜਾਣਗੇ।
0: ਅੱਛਾ ਸੋਹਣ ਸਾਹਿਬ, ਤੁਸੀਂ ਬੜੀ ਵਧੀਆ ਹਿਸਟਰੀ ਸਾਰੀ ਦੱਸੀ, ਆਪਾਂ 92 ਤੱਕ ਜਿਹੜਾ ਹੈ ਪਹੁੰਚ ਕੇ, ਉਸ ਤੋਂ ਬਾਅਦ ਤਾਂ ਟੋਟਲ ਡਾਊਨਫਾਲ ਆ ਗਿਆ ਫੈਡਰੇਸ਼ਨ ਦਾ, ਕਿਉਂਕਿ ਜਦੋਂ 97 ਚ ਸ਼੍ਰੋਮਣੀ ਅਕਾਲੀ ਦਲ ਦੇ
1: ਭਾਜਪਾ ਜਿੱਦਣ ਅਸੀਂ 92 ਦਾ ਬਾਈਕਾਟ ਕਰਕੇ ਨਾ, ਉਦੋਂ ਵੀ ਜਾ ਕੇ ਮਿਲੀ ਦਾ ਹੁੰਦਾ ਸੀ ਨਾ, ਅਸੀਂ ਮਿਲਦੇ ਸੀ ਮਾਨੋ ਚਾਹ ਨੂੰ ਮਿਲਣਗੇ, ਉਹ ਪੋਕਟ ਹੁੰਦੀਆਂ ਕਿਸ ਤਰ੍ਹਾਂ ਮਿਲਣਾ, ਸੀਕ੍ਰੇਟ ਹੁੰਦੀਆਂ ਸੀਗੀਆਂ, ਪਰ ਚਲੋ ਉਹ ਰਿਲੇਸ਼ਨ ਹੁੰਦੇ ਨੇ। ਜਦੋਂ ਅਸੀਂ ਉਸ ਦਿਨ ਰਾਤ ਨੂੰ ਗਏ ਸੀ ਨਾ, ਬਹੁਤ ਗੁੱਸੇ ਸੀ ਪਹਿਲਾਂ ਉਹ ਜਦੋਂ ਗਏ ਸੀ, ਤੇ ਉਹਨੇ ਅਸੀਂ 4 ਜਣੇ ਗਏ ਤੇ ਉਹਨੇ ਆਪਣੇ ਮੈਨੂੰ ਕਹਿੰਦਾ ਇਹਨਾਂ ਨੂੰ ਗੋਲੀ ਮਾਰ ਦਿਓ। ਪਰ ਉਹਨੇ ਕਿਹਾ ਇੱਕ ਗੱਲ, ਉਹਨੇ ਸ਼ਬਦ ਕਹੇ, ਅਸੀਂ ਤੇ ਅੰਡਰਗਰਾਊਂਡ ਆ, ਅਸੀਂ ਲੜਾਈ ਲੜ ਰਹੇ ਹਾਂ, ਅਸੀਂ ਤੇ ਮਰਨਾ ਹੀ ਆ, ਮਹੀਨਾ 2 ਮਹੀਨੇ ਸਾਲ ਵੀ ਕੱਢ ਸਕਦੇ ਆਖੀਰ ਸਾਡਾ ਇਹੋ
0: ਅੰਡਰਗਰਾਊਂਡ ਬੰਦੇ ਦੀ ਬਹੁਤ ਲੰਬੀ ਲਾਈਨ
1: ਨਹੀਂ ਹੁੰਦੀ, ਲੇਕਿਨ ਤੁਹਾਡਾ ਵੀ ਕੁਛ ਨਹੀਂ ਰਹਿਣਾ। ਉਸ ਬੰਦੇ ਦੀ ਬੜੀ ਇੱਕ ਨਾ ਇੰਨਾ ਸੂਝਵਾਨ ਸੀ ਮਾਨੋ ਚਾਹ, ਕਵੀ ਬੜਾ ਵਧੀਆ ਸੀ। ਜਦੋਂ ਸਭ ਤੋਂ ਪਹਿਲਾਂ ਆਉਂਦੇ, ਪਹਿਲਾਂ ਕਵਿਤਾਵਾਂ ਸੁਣਾਉਣੀਆਂ, ਫਿਰ ਉਹਨਾਂ ਨੇ ਲਿਖਣਾ। ਬੰਦਗੀ ਇੰਨੀ ਸੀ, ਵੱਡੀਆਂ ਜਿੰਨੇ ਵੱਡੇ ਮੁਕਾਬਲੇ ਹੋਏ ਨਾ ਜੀ, ਜਿੱਥੇ ਜਿੱਥੇ ਜਾਂਦਾ ਸੀ ਲੋਕੀ ਨਾ ਉਹਨੂੰ ਪੂਜਣ ਆਉਂਦੇ ਸੀ, ਇੰਨੀ ਬਾਣੀ ਪੜਨ ਵਾਲੇ, ਇੰਨੇ ਲੋਕਾਂ ਦਾ ਕੰਮ ਕਰਨ, ਕਿਸੇ ਨੂੰ ਕਹਿੰਦੇ ਤੇ ਕਿਸੇ ਲੋਕਾਂ ਦੇ ਕਹਿਣ ਤੇ ਬੰਦਾ ਨੀ ਮਾਰ ਗਿਆ। ਉਹਦੀਆਂ ਬਹੁਤ ਵੱਡੀਆਂ
0: ਲੜਾਈਆਂ। ਇਹ ਦੋਸ਼ ਲੱਗਦੇ ਵੀ ਉਹਨੇ ਬੇਦੋਸ਼ੀ ਬੰਦੇ ਮਾਰੇ?
1: ਨਹੀਂ ਕੋਈ, ਵੇਖੋ ਉਹਦੇ 2 ਮੁਕਾਬਲੇ ਹੋਏ ਨੇ ਦਵਿੰਦਰਪਾਲ ਜੀ, ਰਟੌਲ ਕਾਂਡ ਤੇ ਚੱਬਾ ਕਾਂਡ। ਇਹ ਰਟੌਲ ਕਾਂਡ ਦੇ ਵਿੱਚ DIG ਮਾਰਿਆ ਸੀ, ਜਿੱਥੇ ਵੀ ਮੁਕਾਬਲੇ ਹੋਏ ਉਹਦੇ ਇਨੋਸੈਂਟ ਕਿਲੋ ਨੀ ਉਹਦੇ ਗੱਜ ਕਿਤੇ ਕਿਤੇ ਨਹੀਂ ਹੋਣਾ।
0: ਬੱਸਾਂ ਜੁਲਾ ਕੇ ਮਾਰਨਾ?
1: ਨਹੀਂ ਨਹੀਂ, ਇਹ ਨਾ ਇਹ ਵੇਖੋ, ਪਹਿਲਾ ਕਾਂਡ ਹੋਇਆ ਸੀਗਾ ਢਿਲਵਾਂ ਕਾਂਡ, ਜਦੋਂ ਦਰਬਾਰਾ ਸਿੰਘ ਗਵਰਨਮੈਂਟ ਸੀ, ਉਹਦੇ ਵਿੱਚ ਵੇਖੋ ਜਦੋਂ ਲੋਕੀ ਕਹਿੰਦੇ ਦਿਨ ਤੁਹਾਡੇ ਮੈਂ ਸੁਣਿਆ ਵੀ, ਉਹਦੇ ਚ ਪਹਿਲੀ ਵਾਰ ਸੀ ਸਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਉਹਨੂੰ ਕੰਡੈਮ ਕੀਤਾ ਸੀ, ਇਹ ਗਲਤ ਕੀਤਾ। ਜਿੱਥੇ ਵੀ ਬੱਸਾਂ ਚੋਂ ਮਾਰਨ ਦੀ ਗੱਲ ਹੋਈ ਆ, ਉਹ ਕੰਡੈਮ ਹੋਏ। ਇਹ ਕਿੰਨਾ ਨੇ ਕੀਤਾ, ਕਿਉਂ ਕੀਤਾ, ਇਹ ਬੜੀਆਂ ਸਾਜ਼ਿਸ਼ਾਂ।
0: ਕਿਉਂਕਿ ਦੇਖੋ ਸਾਡਾ ਜਿਹੜਾ ਗੁਰ ਇਤਿਹਾਸ ਵੀ ਹੈ, ਸਾਡੇ ਗੁਰੂ ਵੀ ਹੈ, ਮਜ਼ਲੂਮ ਦੀ ਤਾਂ ਸਾਨੂੰ ਰੱਖਿਆ ਕਰਨ ਦੀ ਕਿਹਾ, ਜੇ ਨਿਹੱਥੇ ਤੇ ਗੋਲੀ ਚਲਾਓ ਹੋਰ ਕਰੂ, ਉਹਦਾ ਤਾਂ ਕਿਤੇ ਕੋਈ ਧਰਮ, ਕੋਈ ਜਾਤ, ਕੋਈ ਮਜ਼ਹਬ ਇਹ ਤਾਂ ਅਲਾਓ ਕਰਦਾ ਹੀ
1: ਨਹੀਂ। ਕਿਤੇ ਜਦੋਂ ਮੋਰਚਾ ਚੱਲਦਾ 19 ਜੁਲਾਈ ਨੂੰ ਆਰੰਭ ਹੁੰਦਾ, ਭਾਈ ਅਮਰੀਕ ਸਿੰਘ ਦੇ ਜਿਹੜੇ ਲੋਕੀ ਸੰਗਤ ਆਉਂਦੀ, ਸੰਤਾਂ ਜਨਤਾ ਜਰਨੈਲ ਸਿੰਘ ਆਉਂਦੀ ਸੀ, ਆਮ ਲੋਕਾਂ ਨਾਲੋਂ ਹਿੰਦੂ ਚਾਹਦੇ ਹੁੰਦੇ ਸੀ, ਜਿਹੜੇ ਪੰਜਾਬ ਦੇ ਅੰਮ੍ਰਿਤਸਰ ਦੇ ਹਿੰਦੂ ਨੇ, ਇੱਕ ਦਿੱਲੀ ਦਾ ਇੰਨਾ ਵੱਡਾ ਇੱਕ ਜਿਹੜਾ ਆਫਿਸਰ ਸੀ ਉਹਦੇ ਘਰ ਜਦੋਂ ਕਿਸੇ ਗਿਆ, ਉਹਨੇ ਫੋਟੋ ਲੱਗੀ, ਕਾਮਰੇਡ ਸੀਗੇ, ਉਹਨਾਂ ਕਿਹਾ ਮੈਂ ਜੋ ਦੇਖ ਕੇ ਆ, ਮੈਂ ਤੇ ਇੱਕ ਗੁਰੂ ਦਾ ਉਹ ਸਿੱਖ ਵੇਖ ਕੇ ਆ, ਉਹਦੇ ਚ ਕੀ ਗੱਲ ਸੀ, ਕਮਾਲ ਸੀ। ਇਹ ਤਾਂ ਸਰਕਾਰਾਂ ਬਦਨਾਮ ਕਰਦੀਆਂ ਨੇ, ਦੇਖੋ 84 ਤੋਂ ਬਾਅਦ ਕਿੰਨੀ ਬਦਨਾਮੀ ਕੀਤੀ, ਪਰ ਹੌਲੀ ਹੌਲੀ ਸੰਤ ਜਰਨੈਲ ਸਿੰਘ ਨਿਖਰਦਾ ਨਿਖਰਦਾ।

0: ਇਹ ਕਹਿਣ ਲੱਗ ਗਏ ਵੀ ਸੰਤਾਂ ਨੂੰ ਉੱਥੇ ਨਹੀਂ ਬੈਠਣਾ ਨਹੀਂ ਚਾਹੀਦਾ ਅਕਾਲ ਤਖ਼ਤ ਤੇ।
1: ਇਹ ਤਾਂ ਦੇਖੋ ਜਵਿੰਦਰਪਾਲ
0: ਜੀ ਪਹਿਲੀ ਵਾਰੀ
1: ਇਹ ਦੱਸਣ ਲੋਕ ਲੜਾਈ ਜਦੋਂ ਕਦੋਂ ਵੀ ਲੜੀ ਜਾਂਦੀ ਆ ਗੁਰਦੁਆਰਾ ਸਾਹਿਬ ਜਿਹੜੇ ਸਾਡੇ ਨੇ ਕਿਲੇ ਗੁਰੂ ਦਸਮ ਪਾਤਸ਼ਾਹ ਜਿਉਂਦੇ ਨੇ ਉਹ ਜਿਹੜਾ ਅਨੰਦਪੁਰ ਦਾ ਕਿਲਾ ਸੀਗਾ ਉਹ ਵੀ ਕਿਲਾ ਸੀ ਉੱਥੇ ਗੁਰੂ ਸਾਹਿਬ ਆ ਰਹੇ ਨੇ ਫੌਜਾਂ ਉੱਥੇ ਸੀਗੀਆਂ ਉੱਥੇ ਖਾਲਸਾ ਪੰਥ ਦੀ ਸਾਜਨਾ ਹੋਈ ਆ ਪੰਜ ਕਿਲੇ ਉੱਥੇ ਬਣੇ ਨੇ ਕਾਹਦੇ ਵਾਸਤੇ ਬਣੇ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਜਿਹੜੀ ਆ ਉਹਨਾਂ ਦੇ ਅੰਮ੍ਰਿਤਸਰ ਚ ਕਿਲਾ ਵਾ ਲੋਹਗੜ੍ਹ ਕਿਲਾ ਵਾ ਗੋਬਿੰਦਗੜ੍ਹ ਕਿਲਾ ਵਾ
0: ਪਰ ਉਦੋਂ ਹਾਲਾਤ ਹੋਰ ਸੀਗੇ
1: ਪਰ ਇੱਥੇ ਵੀ ਤੇ ਆਪਾਂ ਲੜਾਈ ਤੇ ਲੜੀ ਨੀ ਅਸੀਂ ਤੇ ਵੇਖੋ ਮੋਰਚਾ ਤੇ ਲਾਇਆ ਸੀ ਭਾਈ ਅਮਰੀਕ ਸਿੰਘ ਜੋ ਬਾਬਾ ਥਾਰਾ ਸਿੰਘ ਦੀ ਰਿਹਾਈ ਦਾ ਉਸ ਤੋਂ ਮਗਰੋਂ ਮੋਰਚਾ ਅਡੋਪਟ ਕਰ ਲਿਆ ਅਕਾਲੀ ਦਲ ਨੇ ਫਿਰ ਉਹਦੇ ਮੋਰਚੇ ਦੀਆਂ ਡਿਮਾਂਡਾਂ ਸੀ 43 ਡਿਮਾਂਡ ਸੀਗੀਆਂ ਉਹਦੇ ਵਿੱਚ ਜਿਹੜਾ ਮੇਨ ਸੀਗਾ ਅਨੰਦਪੁਰ ਸਾਹਿਬ ਦਾ ਜਿਹੜਾ ਮਤਾ ਸੀ ਉਹ ਮੰਗਾਂ ਰੱਖ ਕੇ ਮੋਰਚਾ ਲਾਇਆ ਤੇ ਮੋਰਚਾ ਜਦੋਂ ਸਰਕਾਰ ਨੇ ਹਮਲਾ ਕਰ ਦਿੱਤਾ ਜਿਹੜੇ ਆਪਾਂ ਕਹਿੰਦੇ ਜੀ ਉਹਨਾਂ ਨੇ ਖਾਲਿਸਤਾਨ ਡਿਕਲੇਅਰ ਕਰ ਦੇਣਾ ਸੀ ਇਹ ਤਾਂ ਕਿਆਸ ਰਾਹੀਆਂ ਨੇ ਨਾ ਤੁਸੀਂ ਜਿਹੜਾ ਉਦੋਂ ਰਾਮਜੀ ਠਮਲਾਨੀ ਬੀਜੇਪੀ ਦੇ ਵਾਈਸ ਪ੍ਰੈਜੀਡੈਂਟ ਸੀਗੇ ਜਿਹੜੇ ਸੁਬਰਾਮਨ ਸਵਾਮੀ ਸੀ ਉਹ ਇਹਨਾਂ ਦੇ ਸੀ ਉਹਨਾਂ ਦੋਵਾਂ ਦੀ ਇੰਟਰਵਿਊ ਸੁਣੋ ਉਹ ਜਦੋਂ ਆਉਂਦੇ ਅਸੀਂ ਸੰਜਰ ਨੈਲਸਨ ਮਿਲਣ ਜਾਂਦੇ ਹਾਂ ਮੈਂ ਇਦੋਂ ਵੱਡਾ ਅਸੀਂ ਧਰਮਾਤਮਾ ਨਹੀਂ ਦੇਖਿਆ ਇਦੋਂ ਵੱਡਾ ਅਸੀਂ ਇਹ ਧਾਰਮਿਕ ਲੀਡਰ ਨਹੀਂ ਦੇਖਿਆ ਤੇ ਇੱਥੇ ਕੋਈ ਮੈਂ ਕੋਈ ਹਥਿਆਰ ਨਹੀਂ ਦੇਖੇ ਕਿ ਜਦੋਂ ਤੁਸੀਂ ਜ਼ਬਰਦਸਤੀ ਕਰਕੇ ਹਮਲਾ ਕਰੋਗੇ ਤੇ ਫਿਰ ਉਹਦਾ ਅੱਗੋਂ ਕੀ ਕਰਨੋਗੇ ਫਿਰ ਜਿਹੜੀ ਲੜਾਈ ਲੜੀ ਆ ਉਹਦਾ ਜਵਾਬ ਹੀ ਦਿੱਤਾ ਵਾ ਕੋਈ ਉਹਨਾਂ ਨੇ ਅੰਦਰ ਬਾਹਰ ਹੋਰ ਕਿਤੇ ਨਹੀਂ ਇਹਨਾਂ ਦੇ ਜਵਾਬ ਟੈਂਕ ਰੋਕੇ ਦੂਹਰੀਆਂ ਰੋਕੀਆਂ ਇਹਨਾਂ ਦੇ ਕਮਾਂਡੋ ਰੋਕੇ ਫਿਰ ਉਹ ਤੇ ਵੇਖੋ ਜੇ ਗੱਲ ਹੀ ਤੇ ਸਾਰਾਗੜ੍ਹ ਦੀ ਲੜਾਈ ਵੀ ਤੇ ਲੜੀ ਆ ਕਿੰਨੇ ਸਿੰਘ ਸੀਗੇ ਉਹਨਾਂ ਨੇ ਵੀ ਫੌਜ 10,000 ਫੌਜਾਂ ਦਾ ਮਾਰ ਕੀਤਾ ਚਮਕੌਰ ਦੀ ਗੜੀ ਆ 40 ਸਿੰਘ ਨੇ ਤੇ 10 ਲੱਖ ਦਾ ਮੁਲਖਈਆ ਦਸਮ ਪਾਤਸ਼ਾਹ ਆਪਣੇ ਜਫਰਨਾਮੇ ਚ ਵਰਣਨ ਕਰਦੇ ਨੇ ਤੇ ਇੱਥੇ ਵੀ ਸੰਤਾਂ ਦੇ ਨਾਲ 100 ਦੇ ਕਰੀਬ ਸਿੰਘ ਹੀ ਸੀ ਲੜਨ ਵਾਲਾ ਲਾਸਟ ਜਾ ਕੇ 40 ਕੀ ਰਹਿ ਗਏ 40 ਦੀ ਗਿਣਤੀ ਪੰਥ ਚ ਇੱਕ ਬਹੁਤ ਮਾਨਤਾ ਚਮਕੌਰ ਦੀ ਗੜੀ 40 ਆ 40 ਮੁਕਤੇ ਨੇ ਇੱਥੇ ਇਹ ਇਹ ਇਹ ਉੱਥੇ ਜਿਹਨਾਂ ਨੇ ਲੜਾਈ ਲੜੀ ਹੈ ਨਾ ਦਵਿੰਦਰਪਾਲ ਜੀ ਨੰਗੇ ਧੜ ਉਹਨਾਂ ਨੇ ਲੜੀ ਜਦੋਂ ਸੰਤ ਜਨਰਲ ਸਿੰਘ ਸ਼ਹਾਦਤ ਹੁੰਦੀ ਆ ਉਹਨਾਂ ਨੇ ਕਿ ਆਓ ਆਓ ਹੁਣ ਫਿਰ ਹੁਣ ਇਹ ਅਰਦਾਸ ਕੀਤੀ ਆ ਸ਼ਹਾਦਤ ਉੱਥੇ ਸਨਮੁਖ ਹੋਈ ਆ
0: ਅੱਛਾ ਹੁਣ ਅੱਜ ਦੇ ਦੌਰ ਦੇ ਵਿੱਚ ਜਿੱਥੇ ਅਸੀਂ ਪਹੁੰਚ ਗਏ ਫੈਡਰੇਸ਼ਨ ਇਹਨੂੰ ਕਿਵੇਂ ਤੁਸੀਂ ਦੇਖਦੇ ਹੋ ਸਾਡੇ ਤੋਂ ਪੁਰਾਣੇ ਲੀਡਰ ਜਿਹੜੇ ਬਚੇ ਆ ਉਹਨਾਂ ਚ ਇੱਕ ਲੀਡਰ ਤੇ ਤਾਂ ਇਹੋ ਜਿਹੇ ਦੋਸ਼ ਲੱਗ ਗਏ
1: ਇਹ ਇਹ ਬਹੁਤ ਮੰਦਭਾਗਾ ਹੋਇਆ ਕਿਉਂਕਿ ਵੇਖੋ ਫੈਡਰੇਸ਼ਨ ਦਾ ਜਿਹੜਾ ਜੀਵਨ ਹੈ ਸਾਡਾ ਅਸੀਂ ਗੁਰਮਤ ਕੈਂਪ ਲਾਉਂਦੇ ਹਾਂ ਕਿੱਥੋਂ ਲੈ ਕੇ ਸ਼ੁਰੂਆਤ ਮਹਿਤਾ ਇਹ ਚਾਵਲਾ ਅੰਮ੍ਰਿਤਸਰ ਖਾਲਸਾ ਕਾਲਜ ਦੇ ਵਿਦਿਆਰਥੀ ਸੀ ਇਹਨਾਂ ਨੇ BSc ਐਗਰੀਕਲਚਰ ਕੀਤੀ ਆ ਉੱਥੋਂ ਆਏ ਨੇ ਹਰਮਿੰਦਰ ਸਿੰਘ ਸੰਧੂ ਖਾਲਸਾ ਦੇ ਪੜ੍ਹੇ ਨੇ ਅਤੇ ਮਹਿਤਾ ਸਾਹਿਬ ਦਾ ਤਾਂ ਨਹੀਂ ਉੱਥੋਂ ਦਾ ਐਜੂਕੇਸ਼ਨ ਕਿਸ ਤਰ੍ਹਾਂ ਦੀ ਉਹਨਾਂ ਦੀ ਵਿਰਸਾ ਸਿੰਘ ਬਲਟੋਆ ਇਹ ਬਾਬੇ ਬੁੱਢੇ ਕਾਲਜ ਵਿਦਿਆਰਥੀ ਸੀ ਬੜੀ ਸਭ ਬੜੀ ਬੱਚੀ ਐਂਡ ਰਾਈਟਿੰਗ ਹੈ ਇਹਦੀ ਬਲਟੋਏ ਦੀ ਇਹ ਆਫਿਸ ਸੈਕਟਰੀ ਹੁੰਦਾ ਸੀ ਪ੍ਰੈਸ ਨੋਟ ਹੱਥ ਨਾਲ ਲਿਖਦਾ ਬਹੁਤ ਕਮਾਲ ਬੜੀ ਟੀਮ ਸੀ ਸਾਰੀ ਵਧੀਆ ਹੈ ਪਰ ਹੁਣ ਆ ਕੇ ਜਦੋਂ ਇਹਨਾਂ ਦਾ ਪਾਲਾ ਅਕਾਲੀ ਦਲ ਦੇ ਨਾਲ ਆਇਆ ਚਲੇ ਗਏ ਅਕਾਲੀ ਦਲ ਦੀਆਂ ਜਿਹੜੀਆਂ ਪਾਲਸੀਆਂ ਜਦੋਂ ਤੋਂ ਸਰ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਕਾਬਜ ਹੋਇਆ ਅਕਾਲੀ ਦਲ ਤੇ ਉਸ ਤੋਂ ਮਗਰੋਂ ਅਕਾਲੀ ਦਲ ਦੀਆਂ ਪਰੰਪਰਾਵਾਂ ਮਰਿਆਦਾਵਾਂ ਉਹ ਸਾਰੀਆਂ ਮਲੀਆਂ ਮੇਟ ਹੋ ਗਈਆਂ ਉੱਥੇ ਉਹ ਬੰਦੇ ਚਾਹੀਦੇ ਰੱਖਦੇ ਰੱਖੇ ਰਹਿ ਗਏ ਜਿਹੜੇ 2 ਨੰਬਰ ਦਾ ਧੰਦਾ ਕਰਦੇ ਸੀ ਟੈਟੂ ਵਾਲੇ ਆ ਗਏ ਜਿਹੜੇ ਹੁਣ ਆ ਜਿਹੜੇ
0: ਪਹਿਲੀ ਵਾਰ ਮੈਨੂੰ
1: ਸਰ ਅਵਤਾਰ ਸਿੰਘ ਮੱਕੜ ਨੇ ਇੱਕ ਗੱਲ ਦੱਸੀ ਸੀ ਮੈਨੂੰ ਮੈਂ ਚੰਡੀਗੜ੍ਹ ਸਬ ਆਫਿਸ ਸੀਗਾ ਮੈਂ ਮਿਲਣ ਲੱਗਿਆ ਉੱਥੇ ਸਰ ਦਲਮੇਕ ਸਿੰਘ ਸੈਕਟਰੀ ਸੀ ਵੀ ਸਾਡੇ ਜਿਹੜਾ ਅਨੰਦਪੁਰ ਸਾਹਿਬ ਦੇ ਹਲਕੇ ਚ ਬਹੁਤ ਗਲਤ ਕੰਮ ਉਹਦੀ ਜ਼ਿੰਮੇਵਾਰ ਸਾਡੇ ਬੰਦੇ ਆ ਜਿਹੜੀਆਂ ਸਰਕਾਰਾਂ ਅੱਜ ਕੱਲ ਸਰਕਾਰਾਂ ਪੰਜਾਬ ਦੀ ਬਿਹਤਰੀ ਲਈ ਨੀ ਅੱਜ ਕੱਲ ਤੇ ਪਰਿਵਾਰਾਂ ਨੂੰ ਵੱਡਿਆਂ ਕਰਨ ਲਈ ਤੇ ਪੰਜਾਬ ਤੋਂ ਬਾਹਰ ਜਾ ਕੇ ਵੀ ਮੇਰੇ ਦੁਬਈ ਕਿੰਨੇ ਫਲੈਟ ਨੇ ਮੇਰੇ ਸਵਿਟਜ਼ਰਲੈਂਡ ਚ ਕਿੰਨੇ ਫਾਰਮ ਹਾਊਸ ਨੇ ਮੇਰੇ ਉੱਥੇ ਗੜਗਾਵਾਂ ਅੱਜ ਇਹ ਆ ਪਹਿਲਾਂ ਹੁੰਦੀ ਸੀ ਬਾਣੀ ਬਾਣੇ ਵਾਲੇ ਸੀ ਝੋਲਾ ਪਾਇਆ ਜਾਂਦਾ ਸੀ ਉਹਨਾਂ ਦਾ ਵੀ ਸਾਡੇ ਪਰਿਵਾਰ ਦੇ ਮੈਂਬਰ ਕਿੰਨੇ ਬਾਣੀ ਪੜ੍ਹਦੇ ਨੇ ਕਿੰਨਿਆਂ ਨੂੰ ਨੌਕਰੀ ਦਵਾਉਣੀ ਆ ਆਪਣੇ ਮੈਂਬਰਾਂ ਨੂੰ ਅੱਗੇ ਲੈ ਕੇ ਜਾਣਾ ਲੋਕਾਂ ਨੂੰ ਅੱਗੇ ਲੈ ਕੇ ਜਾਣਾ ਹੁਣ ਤੇ ਬਣ ਗਿਆ ਵੀ ਅਸੀਂ ਪਰਿਵਾਰਾਂ ਨੂੰ ਵੱਡਾ ਕਿੰਨਾ ਕਰਨਾ ਇਸ ਕਰਕੇ ਇਹ ਈਜ਼ੀ ਮਨੀ ਆ ਗਈ ਇਹ ਤਾਂ ਜਿਹੜਾ ਪਤਾ ਲੱਗਾ ਵੀ ਇਹ 2 ਨੰਬਰ ਦਾ ਧੰਦਾ ਕਰਦਾ ਉਹ ਉਹਨਾਂ ਦੀ ਟੀਮ ਦਾ ਮੈਂਬਰ ਬਣਿਆ ਤੇ ਉਹਨੂੰ ਉਹਨਾਂ ਨੇ ਪੁਸ਼ ਅਪ ਕੀਤਾ
0: ਮੈਂ ਤਾਂ ਇਹ ਵੀ ਸੁਣਿਆ ਵੀ ਪਿੱਛੇ ਜਿਹੜੇ ਪੰਜਾਬ ਦੇ ਇੱਕ ਵੱਡੇ ਪੱਤਰਕਾਰ ਨੇ ਗਏ

0: ਪਿੰਡ ਦਾ ਪੰਥਕ ਸਭਾਵਾਂ ਦੇ ਵਿੱਚ ਕਾਫੀ ਨਾਂ ਚੱਲਦਾ, ਉਹਨਾਂ ਦਾ ਦਖਲ ਵੀ ਚੱਲਦਾ ਹੈ। ਉਹਨਾਂ ਨੇ ਇਹਨਾਂ ਨੂੰ ਸ਼ਾਮਿਲ ਕਰਾਇਆ ਸੀਗਾ, ਚਾਵਲਾ ਸਾਹਿਬ ਤੇ ਮਹਿਤਾ ਸਾਹਿਬ ਨੂੰ ਅਕਾਲੀ ਦਲ ਦੇ ਵਿੱਚ,
1: ਜਿਹੜਾ ਪੀਪੀਐਸਸੀ ਦਾ ਮੈਂਬਰ ਬਣਵਾਇਆ ਸੀ
0: ਉਹ ਵੀ ਉਹਨਾਂ ਨੇ ਬਣਵਾਇਆ ਸੀ। ਤੇ ਇੱਕ ਹੋਰ ਵੀ ਸੀ, ਕਹਿੰਦੇ ਵੀ ਹੁਣ ਪਿੱਛੇ ਜੋ ਉਹਨਾਂ ਦਾ ਜ਼ੋਰ ਲੱਗਿਆ ਹੋਇਆ ਸੀ, ਉਹ ਨਾਰਾਜ਼ ਵੀ ਇਸੇ ਕਰਕੇ ਨੇ ਸਰਦਾਰ ਸੁਖਵੀਰ ਸਿੰਘ ਨਾਲ ਵੀ ਮਹਿਤਾ ਸਾਹਿਬ ਨੂੰ ਉਹ ਪ੍ਰਧਾਨ ਦੇਖਣਾ ਚਾਹੁੰਦੇ ਸੀ, ਉਹਨਾਂ ਦੀ ਦਿਲੀ ਇੱਛਾ ਸੀ ਜਿਹੜੀ ਐਸਜੀਪੀਸੀ ਦਾ, ਤੇ ਚਾਵਲਾ ਸਾਹਿਬ ਨੂੰ ਉਹ ਜਨਰਲ ਸੈਕਟਰੀ ਦੇਖਣਾ ਚਾਹੁੰਦੇ ਸੀ।
1: ਬਣੇ ਵੀ ਸੀ ਚਾਵਲਾ ਸਾਹਿਬ ਨਾਲ, ਜਨਰਲ ਸੈਕਟਰੀ ਬਣੇ ਵੀ ਆ
0: ਅਕਾਲੀ ਦਲ
1: ਦਾ ਐਸਜੀਪੀਸੀ ਦੇ, 4 ਸਾਲ ਪਹਿਲਾਂ ਜਨਰਲ ਸੈਕਟਰੀ ਰਹੇ ਨੇ ਉਹ, ਜੋ ਸਰ ਉਹਨਾਂ ਨਾਲ ਜੋ ਸਰ ਕਿਰਪਾਲ ਸਿੰਘ ਬਡੂੰਗਰ ਸੀਗੇ ਉਹਨਾਂ ਨਾਲ ਜਨਰਲ ਸੈਕਟਰੀ ਅਮਰਜੀਤ ਸਿੰਘ ਚਾਵਲਾ ਸੀਗੇ, ਤੇ ਮਹਿਤਾ ਸਾਹਿਬ ਜਿਹੜੇ ਉਹ ਸੀਨੀਅਰ ਮੀਤ ਪ੍ਰਧਾਨ ਰਹੇ ਨੇ, ਜਨਰਲ ਸੈਕਟਰੀ ਵੀ ਰਹੇ ਨੇ, ਐਗਜ਼ੈਕਟਿਵ ਮੈਂਬਰ ਉਹ ਬੜੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਹਨ।
0: ਬਾਦਲਾਂ ਰਹਿ ਕੇ ਬਹੁਤ ਕੁਛ ਖੱਟ ਲਿਆ,
1: ਜੇ ਤੇ ਖੱਟਣਾ ਫਿਰ ਅੱਜ ਕੱਲ੍ਹ ਤੇ ਆ ਜੀ, ਇਹ ਜਿਹੜੀ ਆ ਪੋਲੀਟਿਕਸ ਹੈ ਨਾ, ਇਹ ਇਨਵੈਸਟਮੈਂਟ ਆ, ਇੱਕ ਧੰਦਾ ਵਾ, ਇਹ ਤੇ ਪੈਸੇ ਕਮਾਉਣ ਜਿੱਦਾਂ ਹੁਣ ਰੀਸੈਂਟਲੀ ਲੋਕੀ ਕਹਿ ਰਹੇ ਨੇ ਜਿਹੜਾ MLA ਬਣ ਜਾਂਦਾ ਵਾ ਉਹ 5 ਸਾਲ ਤੋਂ ਬਾਅਦ ਮਿਨੀਮਮ ਉਹਦੇ ਐਸਟ ਜਿਹੜੇ ਨੇ ਉਹ 100 ਕਰੋੜ ਦੇ ਨੇ, ਜਿਹੜਾ ਮਿਨਿਸਟਰ ਆ ਉਹਦੀ ਰੇਸ਼ੋ ਵੱਧ ਆ, ਤੇ ਮੁੱਖ ਮੰਤਰੀ ਦਾ ਕਹਿੰਦੇ ਕੋਈ ਉਹ ਤਾਂ ਸਾਲ ਤੋਂ ਬਾਹਰ ਆ, ਹਨਾ। ਜੇ ਇਹੋ ਅਸੀਂ ਪੰਜਾਬ ਨੂੰ ਲੁੱਟਣਾ ਹੀ ਆ ਤੇ ਫਿਰ ਆਪਾਂ ਸਰਕਾਰਾਂ ਕਦ ਲਈ। ਇੱਕ ਮੈਂ ਹੋਰ ਕਹਿੰਦਾ, ਜਿਹੜੀਆਂ ਸਰਕਾਰਾਂ ਬਣਾਉਣ ਦੀ ਆਪਾਂ ਗੱਲਾਂ ਕਰ ਰਹੇ ਹਾਂ ਨਾ, ਹੁਣ ਅੱਜ ਇਸ ਵਕਤ ਤੁਸੀਂ ਕੋਈ ਮੁੱਦਾ ਨਹੀਂ, ਐਸਾ ਹੁੰਦਾ ਮੈਂ ਮੁੱਖ ਮੰਤਰੀ ਬਣਨਾ, ਮੈਂ ਬਣਨਾ। ਕੱਲ੍ਹ ਇੱਕ ਹੋਮ ਮਿਨਿਸਟਰ ਆਏ ਸੀ, ਉਹਨਾਂ ਨੇ ਕਿਹਾ ਚਿੱਟਾ ਖਤਮ ਕਰਨਾ, ਚਿੱਟਾ ਖਤਮ ਕਰਨਾ, ਇਹ ਤੇ ਮਾਈਨ ਇੱਕ ਕਿਹੜੀ ਪਾਲਿਸੀ
0: ਕਿਹਾ ਸੋਰ ਸਾਹਿਬ ਮੈਂ ਗੱਲ ਕਰਦਾ।
1: ਹਾਂਜੀ,
0: ਇੰਡੀਅਨ ਆਰਮੀ, ਗਵਰਨਮੈਂਟ ਆਫ ਇੰਡੀਆ ਕੋਲ, BSF ਉਹਨਾਂ ਕੋਲ, CRPF ਉਹਨਾਂ ਕੋਲ, CISF ਉਹਨਾਂ ਕੋਲ,
1: ਬਾਰਡਰ ਉਹਨਾਂ ਕੋਲ ਸਾਰਾ,
0: ITBP ਉਹਨਾਂ ਕੋਲ, ਬਾਰਡਰ ਸਾਰਾ ਉਹਨਾਂ ਕੋਲ, ਸਾਰੀ ਸਟੇਟ ਪੁਲਿਸਾਂ ਨੂੰ ਕਰ ਸਕਦੇ ਆ, ਸਕਰੂ ਟਾਈਟ ਕਰ ਸਕਦੇ ਆ, ਰਾਹ ਉਹਨਾਂ ਕੋਲ, IB ਉਹਨਾਂ ਕੋਲ, ਸਭ ਕੁਝ ਉਹਨਾਂ ਕੋਲ
1: ਹੈ।
0: 2038 ਦੀ ਡੇਟ ਕਿਉਂ
1: ਫਿਰ ਇੱਕ ਵਾਰ ਅੱਗੇ ਚੱਲ ਰਹੀ ਆ ਕਿ ਆਪਾਂ 14 ਤੋਂ ਰਾਜ, ਅਜੇ ਕੱਲ ਚੱਲ ਰਹੀ ਸੀ ਇੱਕ ਰਾਂ ਦਾ ਵੀ ਅਸੀਂ ਪਾਵਰ ਤੋਂ ਬਾਹਰ ਹੈ, ਸਾਨੂੰ ਪਾਵਰ ਦੇ ਕੇ ਦੇਖੋ, ਉਹ ਤਾਂ 2014 ਤੋਂ ਪਾਵਰ ਚ ਨੇ,
0: 12 ਸਾਲ ਹੋ ਗਏ,
1: 12 ਸਾਲ ਹੋ ਗਏ ਪਾਵਰ ਚ, ਤੇ ਪ੍ਰਾਪਤੀ ਦੱਸੋ। ਤੇ ਉੱਥੇ ਕੱਲ ਤੇ ਤੁਸੀਂ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਕੁੱਟ ਕੁੱਟ ਕੇ, ਤੇ ਤੁਸੀਂ ਬੱਚਿਆਂ ਨੂੰ, ਤੇ ਬੱਚਿਆਂ ਨੂੰ ਉਹਨਾਂ ਨੂੰ ਲਹੂ ਹਾਣ ਕਰਕੇ ਉਹਨਾਂ ਨੂੰ ਤੁਸੀਂ ਪੈਲਟ ਗੰਨਾਂ ਚਲਾ ਕੇ ਉਹਨਾਂ ਦੇ ਜ਼ਖਮ, ਆਹ ਪ੍ਰਾਪਤੀਆਂ ਨੇ। ਇਲੈਕਸ਼ਨ ਕਮਿਸ਼ਨ ਨੂੰ ਤੁਸੀਂ ਖਤਮ ਕਰਤਾ, ਸੁਪਰੀਮ ਕੋਰਟ ਦੀ ਵਰਕ ਨੂੰ ਬੰਦ ਕਰਤਾ, ED ਨੂੰ ਬੰਦ ਕਰਤਾ, CBI ਖਤਮ ਕਰਤੀ, ਤੇ ਇਹ ਇਸ ਤਰ੍ਹਾਂ ਚਿੱਟਾ, ਇਹ ਚਿੱਟਾ ਇਹਦੇ ਚ ਪਾ ਲਓ ਫਿਰ ਤੁਸੀਂ, CBI ਚ ਪਾ ਲਓ,
0: ED ਨੂੰ CBI ਨੂੰ ਦੇ
1: ਦਿਓ, ਉੱਥੇ ਦੇ ਦਿਓ, ਉੱਥੇ ਮਕਾ ਲਓ, ਜਿੱਦਾਂ CBI ਮਕਾਤੀ ਇਸ ਤਰ੍ਹਾਂ ਮਕਾ ਦਿਓ। ਤੁਸੀਂ ਕਹਿੰਦੇ ਸਿਰਫ ਚਿੱਟਾ ਹੀ ਮਕਾਉਣਾ, ਪੰਜਾਬ ਤਰਸ ਨਾ, ਉਹਨਾਂ ਨੇ ਕਿਹਾ ਵੀ ਪੰਜਾਬ ਦੀ ਯੂਨੀਵਰਸਿਟੀ ਇਹ ਪੰਜਾਬ ਦੀ ਆ, ਨਾ ਕਿਹਾ ਜਿਹੜੇ ਪੰਜਾਬ ਦੇ ਵਾਟਰ ਵਰਕਸ ਨੇ ਇਹ ਇਹਨਾਂ ਦੇ, ਬਿਜਲੀ ਇਹਨਾਂ ਦੀ ਨਹੀਂ, ਇਹ ਤੁਸੀਂ ਜਿਹੜੀਆਂ ਐਜੂਕੇਸ਼ਨ ਇਹਨਾਂ ਦੀ ਪੋਲਿਸੀ ਇਹਨਾਂ ਦੀ ਹੋਣੀ ਚਾਹੀਦੀ ਆ, ਇਹ ਸਾਨੂੰ ਤੁਸੀਂ ਦੇ ਨਹੀਂ ਰਹੇ, ਇਲਾਕੇ ਸਾਨੂੰ ਦੇ ਰਹੇ ਨੇ, ਸਾਡੀ ਕੈਪਿਟੀ ਸਾਨੂੰ ਦੇ ਨਹੀਂ ਰਹੇ, ਸਾਡੇ ਤਸ਼ੱਦਦ ਤੁਸੀਂ 50 ਕਿਲੋਮੀਟਰ ਤੱਕ BSF ਨੂੰ ਦਿੱਤਾ, ਪੰਜਾਬ ਦੇ ਕਾਲੇ ਕਾਨੂੰਨ, ਕਿਸੇ ਹੋਰ ਕਮਿਊਨਿਟੀ ਦਾ ਬੰਦਾ ਕੋਈ ਜੇਲ੍ਹਾਂ ਚ ਬੰਦ ਹੈ ਜਿਹਨੇ 30-30 ਸਾਲ 35-35 ਸਾਲ,
0: ਤੁਸੀਂ ਹੋਰ ਛੱਡੋ, ਸੋਹਲ ਸਾਹਿਬ ਨੂੰ ਫਿਰ ਆਪਾਂ ਸਮੇਟਾਂਗੇ। ਪਿਛਲੇ ਦੌਰ ਦੇ ਵਿੱਚ ਤੁਸੀਂ ਦੇਖਿਆ ਉਹ ਵਿਕਲੇਸ ਬਾਨੋ ਵਾਲਾ ਕੇਸ,
1: ਹਾਂਜੀ,
0: ਗੁਜਰਾਤ ਦਾ ਰੇਪਿਸਟ ਹਾਰ ਪਾ ਕੇ ਕੱਢੇ ਗਏ ਬਾਨੋ,
1: ਬੋਲ ਰਹੇ ਸੀ ਉਹਨਾਂ, ਉਹ ਜਦੋਂ ਆਪਣੇ ਬਿਕਰਮ ਸਿੰਘ ਮਜੀਠੀਆ ਰਿਹਾ ਕੇ ਆਇਆ ਇਹਦੇ ਲਈ ਨੜੇ ਨਾਏ, ਬਿਕਰਮ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਟੋਕੇ, ਇਹ ਕਿਹਾ ਨੀ,
0: ਬੜੀ ਭਿਆਨਕ
1: ਤਰਾਸਦੀ ਆ। ਆਪਾਂ ਨੂੰ ਕੋ ਸਾਡੇ ਕੋ ਇੱਕ ਵੇਖੋ ਜੀ, ਸਾਡੇ ਕੋ ਨਾ ਬਹੁਤ ਵੱਡਾ ਇੱਕ ਇਤਿਹਾਸਿਕ ਗੌਰ ਕੇ ਸਾਡੇ ਗੁਰੂ ਸਾਹਿਬ ਦੀ ਬਖਸ਼ਿਆ, ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਰਾਜਨੀਤਿਕ ਸਾਡਾ ਦਲ ਸੀਗਾ ਅਕਾਲੀ ਦਲ, ਸੰਪਰਦਾਵਾਂ ਸੀ ਇਹਨਾਂ ਕੋ ਸਾਡੇ ਕੋ ਬਹੁਤ ਵੱਡਾ, ਜਿਹਦਾ ਕੋਈ ਮੁੱਲ ਨੀ ਸੀ, ਜਿਹਨੂੰ ਕੋਈ ਫੇਸ ਨੀ ਸੀ ਕਰ ਸਕਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਸੀਂ ਸਰ ਅਵਿਨਾਸ਼ੀ ਸਿੰਘ ਦੇਖੇ ਨੇ, PA ਸਾਹਿਬ, ਭਾਨ ਸਿੰਘ ਸੈਕਟਰੀ ਵੇਖੇ ਨੇ, ਗਵਰਨਰ ਨੇ ਉਹਨਾਂ ਦਾ ਪਹਿਲਾਂ ਉਹਨਾਂ ਨੂੰ ਪੁੱਛਿਆ ਜਾਂਦਾ ਸੀ, DC ਰੋਜ਼।
0: ਹੁਣ ਤਾਂ ਜੀ ਚਲੋ ਆਪਾਂ ਹੁਣ ਖਤਮ ਕਰਾਂਗੇ, ਹੁਣ SGPC ਪ੍ਰੈਜ਼ੀਡੈਂਟ ਨੂੰ ਕੋਈ ਟਾਈਮ ਨਹੀਂ ਦਿੰਦਾ,
1: SDM ਨਹੀਂ ਦਿੰਦਾ ਜੀ,
0: ਹਾਂ
1: ਹੁਣ ਉੱਥੇ ਉਹਨਾਂ ਦੇ ਘਰ ਉਹਦੇ ਇੱਕ ਫੋਰਸ ਲਾਤੀ ਆ, ਇੱਕ ਉੱਥੋਂ ਦਾ ਚੀਫ ਸੈਕਟਰੀ ਜਿਹਨੂੰ ਬਣਾਇਆ ਸ਼੍ਰੋਮਣੀ ਕਮੇਟੀ ਦਾ, ਉਹ ਇੱਕ ਬੰਦੇ ਲੈ ਕੇ ਬਦਮਾਸ਼ਾਂ ਦੇ ਤੌਰ ਤੇ ਉਹਦੇ ਘਰ ਦੇ ਅੱਗੇ ਬੈਠੇ ਨੇ ਇਸ ਵਕਤ। ਮੈਂ ਹੋਰ ਦੱਸਦਾ ਜੀ, ਜੋ 2 ਦਸੰਬਰ 2024 ਤੋਂ ਬਾਅਦ ਹੁਕਮਨਾਮਿਆਂ ਤੋਂ ਬਾਅਦ ਜੋ ਅਕਾਲੀ ਦਲ ਦੇ ਇਸ ਪਰਿਵਾਰ ਨੇ ਕੀਤਾ, ਅਕਾਲ ਤਖ਼ਤ ਦੀਆਂ ਪਰੰਪਰਾਵਾਂ ਨੂੰ ਤੋੜਿਆ, ਇੱਕ ਭੁਲੇਖਾ ਇਹਨਾਂ ਨੂੰ ਮੈਂ ਹੋਰ ਦੱਸਦਾ, ਅਕਾਲ ਤਖ਼ਤ ਸਾਹਿਬ ਦੀ ਸੰਗਤ

0: ਤੇ ਸਿਆਸੀ ਕਾਨਫਰੰਸਾਂ ਦੀ ਭੀੜ ਚ ਫਰਕ ਹੁੰਦਾ
1: ਜ਼ਮੀਨ ਅਸਮਾਨ ਦਾ ਫਰਕ
0: ਇਹ ਫਰਕ ਇਹਨਾਂ ਨੂੰ ਇਹਨਾਂ ਨੂੰ ਇਹ ਭੁਲੇਖਾ ਪਤਾ ਨਹੀਂ ਕਿ ਅਕਾਲ ਤਖਤ ਸਾਹਿਬ ਇਹ ਗੁਰੂ ਸਾਹਿਬ ਦੀ ਉਹਨਾਂ ਦੇ ਬਣਾਇਆ ਅਕਾਲ ਤਖਤ ਉੱਥੋਂ ਦੀ ਸੰਗਤ ਕਾਨਫਰੰਸ ਦੇ ਮੁੱਲ ਦੀ ਕੀਤੀ ਭੀੜ ਇੱਕ ਨਹੀਂ ਹੁੰਦੀ ਜੇ ਉੱਥੇ ਤੁਸੀਂ ਮੰਨ ਕੇ ਆਏ ਆ ਤੇ ਮੁਕਤਸਰ ਦੀ ਆ ਕੇ ਕਾਨਫਰੰਸ ਤੁਸੀਂ ਮੁਕਰਦੇ ਆ ਇਹਦਾ ਦੇਣਾ ਦੇਣਾ ਪਏਗਾ ਇਹਦੀ ਭਾਵਨਾ ਇਹਦੇ ਲਈ ਸਭ ਤੋਂ ਵੱਡਾ ਜੇ ਮੈਨਾਂ ਦੋਸ਼ੀ ਅੱਜ ਜੇ ਜੋ ਅਨੰਦਪੁਰ ਸਾਹਿਬ ਹੋਇਆ ਸਭ ਤੋਂ ਵੱਡਾ ਦੋਸ਼ੀ ਉਹਦਾ ਜਿਹੜਾ ਹਰਜਿੰਦਰ ਸਿੰਘ ਧਾਮੀ ਆ ਇਹਦਾ ਜ਼ਿੰਮੇਵਾਰ ਆ ਜਦੋਂ ਭਾਜੀ ਕਿਤੇ ਵੀ ਕਿਸੇ ਜ਼ਿਲ੍ਹੇ ਚ ਕੋਈ ਘਟਨਾ ਵਾਪਰ ਜੇ ਐਸ ਐਸ ਪੀ ਬਦਲਿਆ ਜਾਂਦਾ ਡੀ ਸੀ ਬਦਲਿਆ ਜਾਂਦਾ ਸੰਸਥਾ ਦੇ ਵਿੱਚ 8 ਮਹੀਨੇ ਤੋਂ ਇੱਕ ਚੜੀ ਤੜੀ ਸਾਹਮਣੇ ਆ ਰਹੀ ਵੀ ਆਹ ਕੁਛ ਵਾਪਰਿਆ ਉਹ ਵੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜਿੱਥੇ ਲੋਕੀ ਹੋਲੇ ਮਹੱਲੇ ਤੇ ਲੱਖਾਂ ਲੋਕੀ
1: ਉੱਥੇ ਨਤਮਸਤਕ ਹੁੰਦੇ ਆ ਰੂਹ ਕੰਬ ਜਾਂਦੀ ਹੈ ਗਲਤੀ ਨਾ ਹੋ ਜਾਏ
0: ਫਿਰ ਦੋ ਡੇਟਾਂ ਜਿਹੜੀਆਂ ਉਸ ਲੇਡੀ ਨੇ ਦਿੱਤੀਆਂ 5 ਮਾਰਚ ਤੇ 14 ਅਪ੍ਰੈਲ ਉਦਣ ਹੋਲਾ ਮਹੱਲਾ ਹੁੰਦਾ ਤੇ ਉਦਣ ਵਿਸਾਖੀ ਦਾ ਦਿਹਾੜਾ ਜਿੱਦਣ ਖਾਲਸਾ ਪੰਥ ਦੀ ਸਾਜਨਾ ਹੋਲਾ ਮਹੱਲਾ ਤੇ ਜਿੱਥੇ ਗੁਰੂ ਸਾਹਿਬ ਨੇ ਕੌਤਕ ਕੀਤੇ ਨੇ ਉਦਣ ਦੀਆਂ ਉਹ ਸਾਡੀਆਂ ਜਿਹੜੀਆਂ
1: ਘਟਨਾਵਾਂ
0: ਉੱਥੇ ਉਹ ਜਿਹੜਾ ਹਰਜਿੰਦਰ ਸਿੰਘ ਧਾਮੀ ਕਹਿੰਦਾ ਮੈਨੂੰ ਪਤਾ ਨੀ ਇਹ ਕੌਣ ਆਈ ਕਿੱਥੋਂ ਆਈ ਇਹਦੀ ਮੈਨੂੰ ਘਟਨਾ ਹੈ ਸਭ ਤੋਂ ਵੱਡੀ ਐਸਵਤ ਪੰਥ ਦਾ ਦੋਸ਼ੀ ਆ ਹਰਜਿੰਦਰ ਸਿੰਘ ਧਾਮੀ ਆ ਜਿਹਦੇ ਘਰ ਹੁਣ ਫੋਰਸ ਲਾ ਕੇ ਨਾ ਜਿੱਦਾਂ ਆਪਾਂ ਗੁੰਡੇ ਰੱਖੇ ਹੁੰਦੇ ਜਿਹੜੇ ਅਮੀਰ ਹੁੰਦੇ ਨੇ ਨਾ ਉਹਨਾਂ ਨਾਲ ਗੁੰਡੇ ਰੱਖਣੇ ਪੈਂਦੇ ਆ ਜਾਂ ਵੱਡੇ ਐਕਟਰ ਹੈ ਉਹਨਾਂ ਨੂੰ ਆਪਣੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਉਹ ਰੱਖਣੇ ਪੈਂਦੇ ਨਾ ਬੌਂਸਰ ਹੁਣ ਉੱਥੇ ਹਰਜਿੰਦਰ ਸਿੰਘ ਧਾਮੀ ਨੇ ਬੌਂਸਰ ਲਿਆਂਦੇ ਆਪਣੇ ਘਰ ਦੇ ਅੱਗੇ ਕਿ ਲੋਕੀ ਕਹਿੰਦੇ ਆ ਕੋਈ ਕਰਮ ਕੀਤੇ ਜਿਹਨਾਂ ਨੇ ਕੀਤੇ ਉਹਨਾਂ ਨੂੰ ਸਜ਼ਾ ਦਿਓ ਕਹਿੰਦੇ ਨਹੀਂ ਦੇਣੀ ਇਸ ਕਰਕੇ ਬੌਂਸਰ ਰੱਖੇ ਇਸ ਕਰਕੇ ਮੈਂ ਫੈਡਰੇਸ਼ਨ ਦੇ ਇਤਿਹਾਸ ਨੂੰ ਅੱਜ ਵੀ ਫੈਡਰੇਸ਼ਨ ਦਾ ਇਤਿਹਾਸ ਇਹਨੂੰ ਆਪਣੇ ਬੱਚਿਆਂ ਨੂੰ ਆਪਾਂ ਨੂੰ ਕਿਸੇ ਦੇ ਨਹੀਂ ਆਪਾਂ ਨੂੰ ਆਪਣੇ ਆਪਣੇ ਘਰਾਂ ਦੇ ਵਿੱਚ ਹੀ ਆਪਣੇ ਬੱਚਿਆਂ ਨੂੰ ਸਾਂਭਣਾ ਚਾਹੀਦਾ ਆਪਣੇ ਜੀਵਨ ਨੂੰ ਸੁਚੱਜਾ ਬਣਾਉਣਾ ਚਾਹੀਦਾ ਆਪਣੇ ਜੀਵਨ ਨੂੰ ਸੁਧਾਰ ਕੇ ਤੇ ਅੱਜ ਕੱਲ੍ਹ ਪ੍ਰਾਪਤੀ ਆ ਤੇ ਆਪਣੇ ਬੱਚਿਆਂ ਨੂੰ ਚੰਗਾ ਜੀਵਨ ਦੇਈਏ ਨਰੋਆ ਸਮਾਜ ਰੱਖੀਏ ਤਾਂ ਹੀ ਸਾਰਾ ਆਪਾਂ ਵਰਲਡ ਓਵਰ ਚੰਗੀ ਗੁਰੂ ਨਾਨਕ ਦੀ ਜਿਹੜੀ ਪਾਲਿਸੀ ਆ ਉਹਨੂੰ ਤਾਂ ਹੀ ਕਿਉਂਕਿ ਉਹਨਾਂ ਨੇ ਸਮਾਦ ਦਿੱਤਾ ਸੀ ਵਿਵਾਦ ਨਹੀਂ ਦਿੱਤਾ ਸਮਾਦ ਨੂੰ ਰੱਖੀਏ ਵਿਵਾਦ ਛੱਡੀਏ ਚੰਗਾ ਜੀਵਨ
2: You are listening to Fairchild Radio CHKF FM 94.7, a multicultural radio station in Calgary.

0: ਵਰਕ ਫਸਟ ਅਲਬਰਟਾ ਤੁਹਾਡੀ ਸਟੋਰੀ ਬਦਲਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਇਹ ਨੌਕਰੀ ਲੱਭਣ ਵਾਲਿਆਂ ਨੂੰ ਸਿਖਲਾਈ ਤੇ ਸਰੋਤਾਂ ਨਾਲ ਜੋੜਦਾ ਹੈ ਤਾਂ ਜੋ ਉਹ ਅਰਥ ਭਰਪੂਰ ਰੋਜ਼ਗਾਰ ਲੱਭ ਸਕਣ ਅਤੇ ਰੋਜ਼ਗਾਰ ਦਾਤਾਵਾਂ ਨੂੰ ਯੋਗ ਉਮੀਦਵਾਰ ਲੱਭਣ ਚ ਵੀ ਮਦਦ ਕਰ ਸਕਦਾ ਹੈ। ਇਹ ਸਥਾਈ ਕੈਰੀਅਰ ਲਈ ਹੋਰ ਅਲਬਰਟਾ ਵਾਸੀਆਂ ਨੂੰ ਤਿਆਰ ਕਰਦਾ ਹੈ ਅਤੇ ਇੰਪਲੋਇਰਸ ਉਹਨਾਂ ਹੁਨਰਮੰਦ ਕਾਮਿਆਂ ਨੂੰ ਪ੍ਰਾਪਤ ਕਰ ਸਕਦੇ ਹਨ ਜਿਨ੍ਹਾਂ ਦੀ ਉਹਨਾਂ ਨੂੰ ਲੋੜ ਹੈ। ਵਰਕ ਫਸਟ ਅਲਬਰਟਾ .ca ਤੇ ਜਾਣੋ ਕਿ ਤੁਸੀਂ ਆਪਣੀ ਕਹਾਣੀ ਕਿਵੇਂ ਬਦਲ ਸਕਦੇ ਹੋ। ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ।
1: 94.7 FM ਰੇਡੀਓ ਸੁਰਸੰਗਮ ਹਰ ਹਫਤੇ 20 ਘੰਟੇ ਸੁਣੋ। ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ, ਸ਼ਾਮ 8 ਤੋਂ 9 ਜਤਿੰਦਰ ਪੰਨੂ। ਰੇਡੀਓ ਸੁਰਸੰਗਮ .ca, ਫੋਨ 403-585-0910। ਰੇਡੀਓ ਸੁਰਸੰਗਮ।
2: ਜਦੋਂ ਤੁਸੀਂ ਨਵਾਂ ਘਰ ਬਣਾਉਂਦੇ ਹੋ ਤਾਂ ਤੁਸੀਂ ਉਹਨਾਂ ਕਮਿਊਨਿਟੀ ਸਹੂਲਤਾਂ ਲਈ ਉਡੀਕ ਨਹੀਂ ਕਰਨਾ ਚਾਹੁੰਦੇ ਜੋ ਉਸ ਥਾਂ ਨੂੰ ਇੱਕ ਅਸਲੀ ਗੁਆਂਢ ਵਰਗਾ ਅਹਿਸਾਸ ਦਿੰਦੀਆਂ ਨੇ। ਨਾਰਥ ਈਸਟ ਕੈਲਗਰੀ ਦੇ ਵਿੱਚ ਹਕਸਲੀ ਏਰੀਆ, ਜਿੱਥੇ ਪਹਿਲੇ ਪਰਿਵਾਰਾਂ ਦੇ ਆਉਣ ਤੋਂ ਪਹਿਲਾਂ ਹੀ ਪਾਰਕ ਅਤੇ ਪੈਦਲ ਚੱਲਣ ਵਾਲੇ ਰਸਤੇ ਤਿਆਰ ਨੇ, ਸ਼ਾਪਸ ਅਤੇ ਸਕੂਲ ਨੇੜੇ ਹੋਣ ਅਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੱਕ ਤੇਜ਼ ਪਹੁੰਚ ਦੇ ਨਾਲ ਹਕਸਲੀ ਤੁਹਾਨੂੰ ਜੁੜਿਆ ਰੱਖਦਾ। ਬਿਨਾਂ ਜਗ੍ਹਾ ਕੁਦਰਤ ਜਾਂ ਜੀਵਨ ਦੀ ਗੁਣਵੱਤਾ ਦੇ ਨਾਲ ਕੋਈ ਸਮਝੌਤਾ ਕੀਤੇ। ਅੱਜ ਹੀ ਹਕਸਲੀ ਦੇ 12 ਸ਼ੋਅ ਹੋਮਸ ਵੇਖੋ। ਘਰਾਂ ਦੀ ਕੀਮਤ ਮਿਡ 5 ਲੱਖ ਤੋਂ ਸ਼ੁਰੂ। ਵਿਜ਼ਿਟ ਕਰੋ genesisland.com।
3: Whenever you want it, wherever you are, at the palm of your hands, listen to FM 94.7 anywhere with the Fairchild Radio app, available now for free on your device's player or app store. Connecting you to the community anytime, anywhere.
2: ਜਦੋਂ ਲੋੜ ਪੈਂਦੀ ਹੈ

0: ਅਲਬਰਟਾ ਵਾਸੀ ਇਕਜੁੱਟ ਹੋ ਜਾਂਦੇ ਨੇ ਅਤੇ ਆਉਣ ਵਾਲਾ ਰੈਫਰੈਂਡਮ ਬਹੁਤ ਮਹੱਤਵ ਰੱਖਦਾ ਹੈ। ਇਹ ਅਲਬਰਟਾ ਵਾਸੀਆਂ ਨੂੰ ਆਪਣੇ ਸੂਬੇ ਉੱਤੇ ਵਧੇਰੇ ਅਧਿਕਾਰ ਦੇ ਸਕਦਾ ਹੈ। ਸਾਡੇ ਜੱਜਾਂ ਦੀ ਨਿਯੁਕਤੀ ਆਟਵਾ ਦੀ ਬਜਾਏ ਅਲਬਰਟਾ ਵੱਲੋਂ ਕੀਤੀ ਜਾਵੇ ਅਤੇ ਸਾਡੀ ਊਰਜਾ, ਇਮੀਗ੍ਰੇਸ਼ਨ ਅਤੇ ਸਮਾਜਿਕ ਸੇਵਾਵਾਂ ਉੱਤੇ ਸਾਨੂੰ ਵਧੇਰੇ ਅਧਿਕਾਰ ਮਿਲਣ। 19 ਅਕਤੂਬਰ ਨੂੰ ਇਕਜੁੱਟ ਕੈਨੇਡਾ ਦੇ ਅੰਦਰ ਇੱਕ ਮਜ਼ਬੂਤ ਅਤੇ ਖੁਦ ਮੁਖਤਿਆਰ ਅਲਬਰਟਾ ਲਈ ਆਵਾਜ਼ ਬੁਲੰਦ ਕਰੋ। ਵਿਜ਼ਿਟ ਕਰੋ ਅਲਬਰਟਾ ਰੈਫਰੈਂਡਮ 2026.ca। ਇਸ ਇਸ਼ਤਿਹਾਰ ਦਾ ਭੁਗਤਾਨ ਅਲਬਰਟਾ ਸਰਕਾਰ ਵੱਲੋਂ ਕੀਤਾ ਗਿਆ ਹੈ।
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ। ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ, radiosursangam.ca, ਫੋਨ 403-585-0910। ਰੇਡੀਓ ਸੁਰਸੰਗਮ।
2: The following program speaks to the South Asian community, uniting the world for your listening pleasure at Fairchild Radio, the multicultural spirit of Calgary, CHKF 94.7 FM.

0: हर समय तुहाडे संग तुहाडा अपना यह रेडियो सुरसंगम।
1: ओहो आज फेर नहीं लोड मिलिया।
2: की होया?
1: बस पूछना इंश्योरेंस कंफर्मेशन नहीं आई टाइम ते ते हुन फेर एक दिन वेट करनी पैनी है ते बच्चियां नु फेर नहीं मिल होना दो दिन।
2: ओहो रह गए ना फेर पिछे। मैं सुनया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दंदी है ते ओ ता पोर्टल भी सेट कर दंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है। तुसी आज ही उना नु फोन करो ते जल्दी तो जल्दी गल करके कोई हल लब्बो ताकि अगली बारी तुसी कार टाइम ते आ सको ते बच्चा नाल टाइम भी स्पेंड कर सको। फोन नंबर है मानस पहुजा 5878321208 या रमन वड़ैच 7807530001। सोनिक इंश्योरेंस।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
6: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
5: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
2: ਕੈਲਗਰੀ ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ? ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
7: जी हाँ, मोटर कार का तो मालूम नहीं लेकिन आपको आपके बंगले तक पहुंचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज वो रेजिडेंशियल।

0: हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर, मयंक भटनागर जी 6477022023 647702 वी तेई
1: लाइसेंस नंबर 10394।
2: कैनेडा विच रहंदिया इंश्योरेंस दी बहुत अहमियत है। किसी भी तरह दी इंश्योरेंस ले पंजाब इंश्योरेंस दे रीजनल मैनेजर हरपिंदर सिद्धू नाल आज ही संपर्क करो। सुपर वीजा, लाइफ इंश्योरेंस, मॉर्गेज इंश्योरेंस, आरईएसपी दिया वधिया सेवावा ले पिछले लंबे अरसे तो कैलगरी विच जानिया पहचानिया नाम है हरपिंदर सिद्धू। ए इंश्योरेंस ले नामवर कंपनियां नाल काम करदे हन। होर जानकारी ले पंजाब इंश्योरेंस दे हरपिंदर सिद्धू नाल 403-404-3500 ते संपर्क करो।
3: ਕਹਿੰਦੇ ਨੇ ਸੋਹਣੀ ਜਿਹੀ ਮੁਸਕਰਾਹਟ ਦਿਨ ਵੀ ਬਣਾ ਦਿੰਦੀ ਹੈ ਤੇ ਦਿਲ ਵੀ ਜਿੱਤ ਲੈਂਦੀ ਹੈ
4: ਤੇ ਤੁਹਾਡੀ ਇਸੇ ਮੁਸਕਰਾਹਟ ਨੂੰ ਸਿਹਤਮੰਦ ਤੇ ਖੂਬਸੂਰਤ ਰੱਖਣ ਲਈ ਤੁਹਾਡੇ ਆਪਣੇ ਨਾਰਥ ਈਸਟ ਕੈਲਗਰੀ ਵਿੱਚ ਹੈ ਸੈਡਲ ਰਿਜ ਡੈਂਟਲ ਸੈਂਟਰ।
3: ਪਿਛਲੇ 17 ਸਾਲਾਂ ਤੋਂ ਨਾਰਥ ਈਸਟ ਕੈਲਗਰੀ ਦੀ ਸੇਵਾ ਕਰ ਰਹੇ ਸੈਡਲ ਰਿਜ ਡੈਂਟਲ ਸੈਂਟਰ ਵਿਖੇ ਡਾਕਟਰ ਚੌਂਗ ਅਤੇ ਉਹਨਾਂ ਦੀ ਟੀਮ ਵੱਲੋਂ ਚੈੱਕਅਪ, ਕਲੀਨਿੰਗ, ਫਿਲਿੰਗ, ਦੰਦ ਕੱਢਣ, ਰੂਟ ਕਨਾਲ, ਕਰਾਊਨ ਬ੍ਰਿਜ ਅਤੇ ਡੈਂਟਲ ਐਮਰਜੈਂਸੀ ਲਈ ਸੇਵਾਵਾਂ ਉਪਲਬਧ ਨੇ।
4: ਇੱਥੇ CDCP ਅਤੇ ਹੋਰ ਇੰਸ਼ੋਰੈਂਸ ਪਲਾਨ ਸਵੀਕਾਰ ਕੀਤੇ ਜਾਂਦੇ ਹਨ, ਨਾਲ ਹੀ ਡਾਇਰੈਕਟ ਇੰਸ਼ੋਰੈਂਸ ਬਿਲਿੰਗ ਦੀ ਸਹੂਲਤ ਵੀ ਹੈ।
3: ਨਵੇਂ ਮਰੀਜ਼ਾਂ ਦਾ ਨਿੱਘਾ ਸਵਾਗਤ ਹੈ।
4: ਸੈਡਲ ਰਿਜ ਡੈਂਟਲ ਸੈਂਟਰ ਸੈਡਲ ਟਾਊਨ ਸੀ ਟ੍ਰੇਨ ਸਟੇਸ਼ਨ ਦੇ ਬਿਲਕੁਲ ਨੇੜੇ, ਬੈਲ ਸਟੋਰ ਦੇ ਨਾਲ 216 ਸੈਡਲ ਟਾਊਨ ਸਰਕਲ, ਨਾਰਥ ਈਸਟ।
3: ਅਪਾਇੰਟਮੈਂਟ ਲਈ ਅੱਜ ਹੀ ਕਾਲ ਕਰੋ 403-730-2026 403-730-2026 ਸੈਡਲ ਰਿਜ ਡੈਂਟਲ ਸੈਂਟਰ, ਕਿਉਂਕਿ ਤੁਹਾਡੀ ਮੁਸਕਰਾਹਟ ਹੈ ਬੇਸ਼ਕੀਮਤੀ। ਕੈਨੇਡਾ ਦੇ ਵਿੱਚ ਆਪਣਾ ਘਰ ਲੈਣਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ,
5: ਪਰ ਅਕਸਰ ਮੌਰਗੇਜ ਦੀਆਂ ਮੁਸ਼ਕਿਲ ਸ਼ਰਤਾਂ, ਬੈਂਕ ਦੀਆਂ ਉਲਝਣਾਂ ਤੇ ਵੱਧ ਰਹੇ ਇੰਟਰਸਟ ਰੇਟ ਇਸ ਸੁਪਨੇ ਨੂੰ ਸਾਡੇ ਤੋਂ ਦੂਰ ਕਰ ਦਿੰਦੇ ਨੇ।
3: ਪਰ ਹੁਣ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ, ਮੌਰਗੇਜ ਬ੍ਰੋਕਰ ਅਮ੍ਰਿਤਾ ਔਲਖ ਤੁਹਾਡਾ ਸੁਪਨਾ ਕਰਨਗੇ ਸਾਕਾਰ।
5: ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਆਪਣਾ ਮੌਰਗੇਜ ਰੀਫਾਈਨਾਂਸ ਕਰਵਾ ਰਹੇ ਹੋ ਜਾਂ ਇਨਵੈਸਟਮੈਂਟ ਪ੍ਰਾਪਰਟੀ ਲੈ ਰਹੇ ਹੋ,
3: ਇਹ ਪੰਜਾਬੀ, ਹਿੰਦੀ ਅਤੇ ਉਰਦੂ ਵਿੱਚ ਵੀ ਤੁਹਾਨੂੰ ਬਿਲਕੁਲ ਸਹੀ, ਇਮਾਨਦਾਰ ਅਤੇ ਫਾਇਦੇ ਦੀ ਸਲਾਹ ਦੇਣਗੇ।
5: ਅਮ੍ਰਿਤਾ ਔਲਖ, ਮੌਰਗੇਜ ਆਰਕੀਟੈਕਟਸ। ਅੱਜ ਹੀ ਕਾਲ ਕਰੋ 587-500-0276।
3: ਤੁਹਾਡੇ ਘਰ ਦੀ ਗੱਲ ਅਮ੍ਰਿਤਾ ਔਲਖ ਕਰੇਗੀ ਹੱਲ।

ਰੇਡੀਓ ਸਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਬੁੱਧਵਾਰ ਅਕਤੂਬਰ ਮਹੀਨੇ ਦੀ 7 ਤਰੀਕ ਸੰਨ 2026 ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਹਮੇਸ਼ਾ ਦੀ ਤਰ੍ਹਾਂ ਅਸੀਂ ਖਬਰਾਂ 'ਤੇ ਚਰਚਾ ਕਰਾਂਗੇ। ਇਸ ਤੋਂ ਇਲਾਵਾ ਮੌਸਮ ਦੀ ਵੀ ਗੱਲਬਾਤ ਹੋਵੇਗੀ, ਮਾਰਕੀਟ 'ਤੇ ਵੀ ਨਜ਼ਰ ਮਾਰਾਂਗੇ। ਹਮੇਸ਼ਾ ਦੀ ਤਰ੍ਹਾਂ ਇਸ ਪ੍ਰੋਗਰਾਮ ਵਿੱਚ ਇਹ ਸਾਰੀ ਇਨਫੋਰਮੇਸ਼ਨ ਸਾਂਝੀ ਕੀਤੀ ਜਾਵੇਗੀ। 5 ਵਜੇ ਸਵਲੀਨ ਕੌਰ ਜੱਸੜ ਪ੍ਰੋਗਰਾਮ ਪੇਸ਼ ਕਰਨਗੇ। 8 ਵਜੇ ਜਲਾਲ ਇਸਮਾਇਲ ਜੀ ਰਾਸ਼ਾਵਰ ਜਲਾਲ ਪ੍ਰੋਗਰਾਮ ਪੇਸ਼ ਕਰਨਗੇ। 9 ਵਜੇ ਇੱਕ ਵਿਸ਼ੇਸ਼ ਪ੍ਰੋਗਰਾਮ ਹੋਵੇਗਾ ਕਿਉਂਕਿ ਜਤਿੰਦਰ ਪੰਨੂ ਜੀ ਕੁਛ ਦਿਨਾਂ ਦੀ ਛੁੱਟੀ 'ਤੇ ਨੇ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਫੇਰਵਾ। ਸਭ ਤੋਂ ਪਹਿਲਾਂ ਜ਼ਰਾ ਮੌਸਮ ਦੀ ਗੱਲ ਕਰ ਲੈਂਦੇ ਹਾਂ ਜੀ। ਬਦਲਵਾਈ ਕੈਲਗਰੀ ਸ਼ਹਿਰ ਦੇ ਵਿੱਚ 14 ਡਿਗਰੀ ਸੈਲਸੀਅਸ ਹੈ। ਰਾਤ ਨੂੰ 3 ਡਿਗਰੀ ਸੈਲਸੀਅਸ ਹੋਵੇਗਾ, ਕੱਲ੍ਹ ਨੂੰ 18 ਅਤੇ ਦਿਨ ਵੇਲੇ ਹੋਵੇਗਾ 18 ਅਤੇ ਰਾਤ ਨੂੰ 3 ਜਾਂ 4 ਡਿਗਰੀ। ਉਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਦਿਨੇ 14 ਅਤੇ ਫਿਰ ਰਾਤ ਨੂੰ 6। ਸਨਿਚਰਵਾਰ ਨੂੰ ਇਸ ਸੀਜ਼ਨ ਦੀ ਪਹਿਲੀ ਸਨੋਅ ਪੈ ਸਕਦੀ ਹੈ ਅਤੇ -5 ਜਾਂ 6 ਡਿਗਰੀ ਸੈਲਸੀਅਸ ਟੈਂਪਰੇਚਰ ਹੋ ਸਕਦਾ ਹੈ। ਐਤਵਾਰ ਨੂੰ 2 ਡਿਗਰੀ ਅਤੇ -2, ਫਿਰ -2 ਦੇ ਵਿੱਚ ਟੈਂਪਰੇਚਰ ਰਾਤ ਦਾ ਅਗਲੇ ਹਫ਼ਤੇ ਤੋਂ ਹੋਣ ਲੱਗੇਗਾ। ਦਿਨ ਦਾ ਟੈਂਪਰੇਚਰ 10 ਦੇ ਆਸੇ ਪਾਸੇ। ਫਿਰ ਵੀ ਇਸ ਨੂੰ ਮਾਹਿਰ ਕਹਿ ਰਹੇ ਨੇ ਕਿ ਇਹ ਵੈਦਰ ਨਾਈਸ ਹੀ ਹੈ, ਇਸ ਨੂੰ ਸਹੀ ਹੀ ਸਮਝਿਆ ਜਾਵੇ ਕਿਉਂਕਿ ਅਕਤੂਬਰ ਮਹੀਨੇ ਦਾ ਇੱਕ ਹਫ਼ਤਾ ਗੁਜ਼ਰ ਚੁੱਕਾ ਹੈ।

ਅੱਜ ਦੇ ਪ੍ਰੋਗਰਾਮ ਵਿੱਚ ਜਿਹੜੀਆਂ ਖਬਰਾਂ ਤੇ ਚਰਚਾ ਕਰਨੀ ਹੈ ਅਲਬਰਟਾ ਦੇ ਵਿੱਚ ਫੈਡਰਲ ਡਿਫੈਂਸ ਮਿਨਿਸਟਰ ਨੇ ਵੱਡੀ ਫੰਡਿੰਗ ਦਾ ਐਲਾਨ ਕੀਤਾ ਤੇ ਨਾਲ ਹੀ ਪ੍ਰੋ ਕੈਨੇਡਾ ਮੈਸੇਜ ਕਿ ਕੈਨੇਡਾ ਦੇ ਹੱਕ ਦੇ ਵਿੱਚ ਕੈਨੇਡਾ ਦੇ ਨਾਲ ਰਹਿਣ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਹੈ। ਹੋਰ ਖਬਰਾਂ ਵਿੱਚ ਕੈਨੇਡਾ ਵਿੱਚ ਆਸਕਿੰਗ ਰੈਂਟ ਐਵਰੇਜ ਔਸਤ ਆਸਕਿੰਗ ਰੈਂਟ ਸਤੰਬਰ ਮਹੀਨੇ ਵਿੱਚ ਇੱਕ ਵਾਰ ਫੇਰ ਘਟੇ ਨੇ, 2 ਸਾਲਾਂ ਵਿੱਚ ਲਗਾਤਾਰ ਘਟਣੇ ਜਾਰੀ। ਕੈਨੇਡਾ ਦੀਆਂ ਵੱਡੀਆਂ ਹਾਊਸਿੰਗ ਮਾਰਕੀਟ ਦੇ ਵਿੱਚ ਹਾਲਾਤ ਬਦਲ ਰਹੇ ਨੇ ਬੜੀ ਤੇਜ਼ੀ ਨਾਲ ਤੇ ਆਰਬੀਸੀ ਇਕਨੋਮਿਕਸ ਦੀ ਰਿਪੋਰਟ ਕੀ ਕਹਿੰਦੀ ਹੈ ਕਿ ਕੀ ਹੋਵੇਗਾ ਇਸ ਤੇ ਵਿਸਥਾਰ ਨਾਲ ਚਰਚਾ ਕਰਾਂਗੇ। ਪ੍ਰਾਈਮ ਮਿਨਿਸਟਰ ਨੂੰ ਧਮਕੀਆਂ ਦੇਣ ਵਾਲੇ ਵਿਅਕਤੀ ਨੂੰ ਲੰਬਾ ਸਮਾਂ ਜੇਲ੍ਹ ਵਿੱਚ ਗੁਜ਼ਾਰਨਾ ਪੈ ਸਕਦਾ ਹੈ, ਲੰਬੀ ਸਜ਼ਾ ਉਸਨੂੰ ਸੁਣਾਈ ਜਾ ਸਕਦੀ ਹੈ। ਯੂਟਿਊਬ 'ਤੇ ਵੀਡੀਓ ਬਣਾਉਂਦਾ ਸੀ ਪ੍ਰਾਈਮ ਮਿਨਿਸਟਰ ਦੇ ਅਗੇਂਸਟ। ਹੋਰ ਖਬਰਾਂ ਵਿੱਚ ਅਲਬਰਟਾ ਵਿੱਚ ਇਲੈਕਸ਼ਨਜ਼ ਅਲਬਰਟਾ ਵੱਲੋਂ ਹਜ਼ਾਰਾਂ ਮੇਲ ਇਨ ਬੈਲਟ ਜਿਹੜੇ ਨੇ ਇਨਵੈਲਿਡ ਕਰਾਰ ਦਿੱਤੇ ਗਏ ਨੇ ਕਿਉਂਕਿ ਉਸ ਵਿੱਚ ਗਲਤੀਆਂ ਨੇ। ਅਲਬਰਟਾ ਦੀ ਇਕੋਨਮੀ ਦੂਸਰੇ ਮੁਲਕ ਨਾਲੋਂ ਤੇਜ਼ੀ ਨਾਲ ਅੱਗੇ ਨਿਕਲ ਰਹੀ ਹੈ ਪਰ ਵੱਖਵਾਦ ਦੀ ਬਹਿਸ ਲਗਾਤਾਰ ਛਿੜੀ ਹੋਈ ਹੈ। ਕੈਲਗਰੀ ਵਿੱਚ ਕੁਆਲਿਟੀ ਆਫ ਲਾਈਫ ਘਟੀ ਹੈ ਕਿਉਂਕਿ ਵਿੱਤੀ ਦਬਾਅ ਬਹੁਤ ਜ਼ਿਆਦਾ ਵੱਧ ਗਏ ਨੇ ਪਰਿਵਾਰਾਂ 'ਤੇ ਸਟਰਗਲ ਕਰ ਰਹੇ ਨੇ ਲੋਕ। ਹੋਰ ਵੀ ਖਬਰਾਂ ਹੈਗੀਆਂ ਨੇ ਸਾਡੇ ਕੋਲ, ਅਗਰ ਸਮਾਂ ਹੋਇਆ ਤਾਂ ਜ਼ਰੂਰ ਉਹ ਵੀ ਸਾਂਝੀਆਂ ਕਰਾਂਗੇ। ਆਰਥਿਕਤਾ ਦੇ ਨਾਲ ਜੁਰਮ ਦੀ ਦੁਨੀਆ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਵੀ ਹੋਣਗੀਆਂ ਅਤੇ ਮਾਰਕੀਟ ਦੀ ਰਿਪੋਰਟ ਵੀ ਪੇਸ਼ ਕੀਤੀ ਜਾਵੇਗੀ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਮਾਨਸ ਹੋਰੀ ਦਾਅਵਾ ਕਰਦੇ ਨੇ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ 'ਤੇ ਅਗਰ ਤੁਸੀਂ ਬਿਹਤਰੀਨ ਰੇਟ ਲੈਣੇ ਨੇ ਤਾਂ ਮਾਨਸ ਪਹੁਜਾ ਹੋਰਾਂ ਨਾਲ ਸੰਪਰਕ ਕਰ ਲਓ। ਫੋਨ ਨੰਬਰ ਹੈ 587-832-1208 5878321208 YYC ਹੋਮ ਕੇਅਰ। ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ ਤੁਸੀਂ YYC ਹੋਮ ਕੇਅਰ ਨਾਲ ਸੰਪਰਕ ਕਰੋ। ਵੀਰਪਾਲ ਕੌਰ ਹੋਣਾ ਦਾ ਨੰਬਰ ਨੋਟ ਕਰ ਲਓ 825-760-9083 ਉਹਨਾਂ ਦਾ ਫੋਨ ਨੰਬਰ ਹੈ। OSS ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਿਜ ਏਰੀਆ ਵਿੱਚ ਖੁੱਲ੍ਹ ਗਿਆ ਹੈ ਜੀ OSS ਸਮਾਈਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ, ਹਫ਼ਤੇ ਦੇ 6 ਦਿਨੇ ਕਲੀਨਿਕ ਖੁੱਲ੍ਹਦਾ ਹੈ ਅਤੇ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ ਨੰਬਰ ਹੈ 587-687-4096। ਮਰਸੀਡੀਜ਼ ਬੈਂਜ਼ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਜ਼ ਉੱਪਰ ਹੈ। ਮਰਸੀਡੀਜ਼ ਬੈਂਜ਼ ਦਾ ਇੱਕ ਵੱਡਾ ਸ਼ੋਰੂਮ ਹੈ, ਇੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਨਾਲ ਸੰਪਰਕ ਕਰੋ। ਫੋਨ ਨੰਬਰ ਹੈ 403-903-6767। ਮਰਸੀਡੀਜ਼ ਬੈਂਜ਼ ਕੰਟਰੀ ਹਿਲਜ਼। ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰ ਲਓ। ਲਾਈਫ ਇੰਸ਼ੋਰੈਂਸ, ਸੁਪਰਵਿਜ਼ਨ ਇੰਸ਼ੋਰੈਂਸ, ਮਾਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ 403-400-435 ਨੰਬਰ ਡਾਇਲ ਕਰੋ। ਪੰਜਾਬ ਇੰਸ਼ੋਰੈਂਸ। ਮਦਰ ਇੰਡੀਆ ਰੈਸਟੋਰੈਂਟ ਜਿੱਥੋਂ ਤੁਸੀਂ ਫੂਡ ਟੇਕ ਆਊਟ ਕਰ ਸਕਦੇ ਹੋ, ਡਿਲੀਵਰੀ ਕਰਵਾ ਸਕਦੇ ਹੋ, ਬੈਠ ਕੇ ਖਾ ਸਕਦੇ ਹੋ, ਬਹੁਤ ਸੋਹਣੀ ਸਿਟਿੰਗ ਹੈ। ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਹੈ, ਸਿਟੀ ਸਕੇਪ ਲੈਂਡਿੰਗ ਦੇ ਵਿੱਚ ਰੈਸਟੋਰੈਂਟ ਹੈ। ਦੇਸੀ ਘਿਓ ਵੀ ਦਾਲਾਂ ਸਬਜ਼ੀਆਂ ਬਣਾਉਂਦੇ ਨੇ ਅਤੇ ਵੱਡੀ ਗੱਲ ਕਿ 24 ਘੰਟੇ 7 ਦਿਨ ਖੁੱਲ੍ਹਦੇ ਨੇ ਜੀ। ਫੋਨ ਨੰਬਰ 403-936-77-77। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਪਿਕਸਲ ਫੋਟੋ ਸਟੂਡੀਓ, ਜਿੱਥੇ ਸਿਰਫ $7 ਦੇ ਵਿੱਚ ਇੱਕ ਪਾਸਪੋਰਟ ਫੋਟੋ, ਜਿਹੜੀ ਪਾਸਪੋਰਟ ਫੋਟੋ ਤਿਆਰ ਕੀਤੀਆਂ ਜਾਂਦੀਆਂ ਨੇ, ਪ੍ਰਿੰਟ ਕਰਵਾ ਲਓ ਚਾਹੇ ਡਿਜੀਟਲ ਕਾਪੀਆਂ ਲੈ ਲਓ। ਬੱਚਿਆਂ ਦੀਆਂ ਫੋਟੋ ਵੀ ਉਸੇ ਰੇਟ ਵਿੱਚ $7 ਦੇ ਵਿੱਚ ਤਿਆਰ ਕਰਕੇ ਦਿੱਤੀਆਂ ਜਾਣਗੀਆਂ, ਗਰੰਟਿਡ ਘੱਟ ਰੇਟ ਅਤੇ ਗਰੰਟਿਡ ਜਿਹੜੀ ਉਸਦੀ ਐਕਸੈਪਟੈਂਸ ਹੋਵੇਗੀ ਜੀ। ਇਸ ਤੋਂ ਇਲਾਵਾ ਬੱਚਿਆਂ ਦੀਆਂ ਫੋਟੋ, ਫੈਮਿਲੀ ਫੋਟੋ ਅਤੇ ਈਵੈਂਟ ਫੋਟੋਗ੍ਰਾਫੀ, ਅਗਰ ਤੁਸੀਂ ਘਰ ਵਿੱਚ ਕੋਈ ਫੰਕਸ਼ਨ ਹੈ ਜਾਂ ਕੋਈ ਬਾਹਰ ਹੈ ਜਾਂ ਅੰਦਰ ਹੈ ਜਾਂ ਕਿਸੇ ਹਾਲ ਵਿੱਚ ਹੈ, ਅਤੇ ਤਾਂ ਵੀ ਤੁਸੀਂ ਉਹਨਾਂ ਕੋਲੋਂ ਫੋਟੋਗ੍ਰਾਫੀ ਕਰਵਾ ਸਕਦੇ ਹੋ। ਪਿਕਸਲ ਫੋਟੋ ਸਟੂਡੀਓ 403-937-0060। ਅਤੇ ਕੁਛ ਅਨਾਊਂਸਮੈਂਟਸ ਹੈਗੀਆਂ ਨੇ, ਉਹ ਵੀ ਆਪ ਜੀ ਨਾਲ ਸਾਂਝੀਆਂ ਕਰਾਂਗੇ। ਕੈਨੇਡੀਅਨ ਬਲੱਡ ਸਰਵਿਸਿਜ਼ ਲਈ ਹਰ ਸਾਲ ਸਿੱਖ ਨੇਸ਼ਨ ਵੱਲੋਂ ਜੋ ਬਲੱਡ ਡੋਨੇਸ਼ਨ, ਖੂਨਦਾਨ ਕੀਤਾ ਜਾਂਦਾ ਹੈ, ਇਸ ਸਾਲ ਵੀ ਕੈਲਗਰੀ ਦੇ ਵਿੱਚ 28ਵਾਂ ਇਹ ਜੋ ਖੂਨਦਾਨ ਕਰਨ ਦਾ ਮੌਕਾ ਹੈ ਜੀ, ਉਹ ਆ ਗਿਆ।

ਜਵਾਬ ਹੈ ਕਿ ਅਸੀਂ ਇਸ ਤਰ੍ਹਾਂ ਜਵਾਬ ਦਿੰਦੇ ਹਾਂ ਖੂਨਦਾਨ ਕੈਂਪ ਲਾ ਕੇ ਇਹ ਜਵਾਬ ਦੇਣ ਦੀ ਕੋਸ਼ਿਸ਼ ਇੱਕ ਕੀਤੀ ਗਈ ਹੈ ਤੁਸੀਂ ਵੀ ਇਸ ਵਿੱਚ ਯੋਗਦਾਨ ਪਾਓ ਬਹੁਤ ਸਾਰੇ ਸੱਜਣ ਬਹੁਤ ਸਾਲਾਂ ਤੋਂ ਇਹ ਕਾਰਜ ਕਰ ਰਹੇ ਨੇ ਅਤੇ ਤੁਸੀਂ ਅਗਰ ਵੈਸੇ ਸਿੱਧੇ ਵੀ ਉੱਥੇ ਜਾ ਸਕਦੇ ਹੋ ਪਰ ਤੁਸੀਂ ਅਗਰ ਅਪੁਆਇੰਟਮੈਂਟ ਬੁੱਕ ਕਰਾ ਲਓ ਅਤੇ ਜਿਹੜਾ ਹੈ ਵਧੀਆ ਰਹੇਗਾ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਜਾਵੇਗੀ ਕਿ ਕੌਣ ਕਿਵੇਂ ਕੀ ਜਿਹੜਾ ਹੈ ਉਹ ਦਾਨ ਕਰ ਸਕਦਾ ਹੈ ਖੂਨਦਾਨ ਕਈ ਸ਼ਰਤਾਂ ਨੇ ਅਤੇ ਸਭ ਇਨਫੋਰਮੇਸ਼ਨ ਜਿਹੜੀ ਹੈ ਤੁਹਾਨੂੰ ਮਿਲ ਜਾਵੇਗੀ ਸੋ ਇਸ ਮਹਾਨ ਕਾਰਜ ਵਿੱਚ ਜ਼ਰੂਰ ਯੋਗਦਾਨ ਪਾਓ ਜੀ ਜਰਾ ਮਾਰਕੀਟ ਦੀ ਗੱਲ ਕਰ ਲੈਂਦੇ ਹਾਂ ਜੀ ਡਬਲਿਊ ਟੀ ਆਈ ਕਰੂਡ ਆਇਲ ਕੱਲ੍ਹ ਨਾਲੋਂ ਹੋਰ ਥੋੜ੍ਹਾ ਜਿਹਾ ਡਾਊਨ ਹੈ ਅਤੇ $88.99 $88.89 ਪਰ ਬੈਰਲ ਯੂ ਐੱਸ ਜਿਹੜਾ ਹੈ ਜੋ ਟਰੇਡ ਹੋ ਰਿਹਾ ਬ੍ਰੈਂਟ ਕਰੂਡ ਜਿਹੜਾ $100 ਪਰ ਬੈਰਲ ਅਮਰੀਕਨ ਦੇ ਲਾਗੇ ਟਰੇਡ ਹੋ ਰਿਹਾ ਅਤੇ ਇੱਕ ਅਮਰੀਕਨ ਦੇ ਤੁਹਾਨੂੰ $1 ਅਤੇ $42 $1.42 ਕੈਨੇਡੀਅਨ ਮਿਲ ਜਾਣਗੇ ਇੱਕ ਕੈਨੇਡੀਅਨ ਦੇ 70 ਸੈਂਟ ਅਮਰੀਕਨ ਮਿਲ ਜਾਣਗੇ ਅਤੇ ਇੱਕ ਅਮਰੀਕਨ ਦੇ ₹96.76 ₹96.76 ਅਤੇ ਇੱਕ ਕੈਨੇਡੀਅਨ ਦੇ ₹67.90 $67.90 ਮਿਲ ਜਾਣਗੇ ਜੀ ਅਤੇ ਆਓ ਜਿਹੜਾ ਇੱਕ ਖਬਰਾਂ 'ਤੇ ਝਾਤ ਪਾਉਂਦੇ ਹਾਂ ਇਹ ਖਬਰਾਂ ਕੀ ਕਹਿੰਦੀਆਂ ਨੇ ਜਿਹੜੀਆਂ ਮੈਂ ਖਬਰਾਂ ਦੱਸੀਆਂ ਸੀ ਉਹਨਾਂ 'ਤੇ ਵਾਰੀ ਵਾਰੀ ਸਿਰ ਚਰਚਾ ਜਿਹੜੀ ਹੈ ਜੀ ਉਹ ਸ਼ੁਰੂ ਕਰਦੇ ਹਾਂ ਇਹਦੇ ਵਿੱਚ ਕੈਨੇਡਾ ਦੇ ਡਿਫੈਂਸ ਮਿਨਿਸਟਰ ਡੇਵਿਡ ਮੈਕਗੁਇੰਟੀ ਨੇ ਐਡਮਿੰਟਨ ਵਿੱਚ ਕੈਨੇਡਾ ਦੀ ਏਕਤਾ ਦੇ ਕੈਨੇਡਾ ਦੀ ਯੂਨਿਟੀ ਦੇ ਹੱਕ ਵਿੱਚ ਇੱਕ ਵੱਡਾ ਸੁਨੇਹਾ ਦਿੱਤਾ ਅਲਬਰਟਾ ਵਿੱਚ 19 ਅਕਤੂਬਰ ਨੂੰ ਰੈਫਰੈਂਡਮ ਹੋਣ ਜਾ ਰਿਹਾ ਰਾਇਸ਼ੁਮਾਰੀ ਹੋਣ ਜਾ ਰਹੀ ਹੈ ਅਤੇ ਸੂਬੇ ਦੇ ਕੈਨੇਡਾ ਨਾਲ ਭਵਿੱਖੀ ਸੰਬੰਧਾਂ ਬਾਰੇ ਚਰਚਾ ਜਿਹੜੀ ਹੈ ਜੀ ਹੁਣ ਦਿਨ ਬ ਦਿਨ ਤੇਜ਼ ਹੋ ਰਹੀ ਹੈ ਅਸੀਂ ਵੀ ਰੋਜ਼ ਰੋਜ਼ ਆਪ ਜੀ ਨਾਲ ਇਨਫੋਰਮੇਸ਼ਨ ਇੱਥੋਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਕੱਲ੍ਹ ਨੂੰ ਪ੍ਰੋਗਰਾਮਾਂ ਦੇ ਵਿੱਚ NDP MLA ਪਰਮੀਤ ਬੋਪਾਰਾਜ ਦੇ ਨਾਲ ਇਸ ਸੰਬੰਧ ਵਿੱਚ ਇੱਕ ਰਸਮੀ ਗੱਲਬਾਤ ਜਿਹੜੀ ਹੈ ਉਹ ਪੇਸ਼ ਕੀਤੀ ਜਾਵੇਗੀ ਸੋ ਇਸ ਖਬਰ ਨਾਲ ਸੰਬੰਧਿਤ ਡੇਵਿਡ ਮੈਕਗੁਇੰਟੀ ਕੈਨੇਡਾ ਦੇ ਵਿੱਚ ਜੋ ਫੌਜ ਨੂੰ ਜਿਹੜੀ ਅਸੀਂ ਕੱਲ੍ਹ ਵੀ ਖਬਰ ਦੱਸੀ ਸੀ ਕਿ ਫੌਜ ਨੂੰ ਬਿਹਤਰ ਬਣਾਉਣ ਦੇ ਕੁਛ ਤਰੀਕਿਆਂ ਦੀ ਯੋਜਨਾ ਦਾ ਖੁਲਾਸਾ ਕਰ ਰਹੇ ਨੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਵਾਰ ਵਾਰ ਇਹ ਕਹਿ ਚੁੱਕੇ ਨੇ ਕਿ ਕੈਨੇਡਾ ਨੂੰ ਮਿਲਟਰੀ ਵਜੋਂ ਜਿਹੜਾ ਹੈ ਡਿਵੈਲਪ ਕਰਨ ਦੀ ਲੋੜ ਹੈ ਅਤੇ ਉਹਨਾਂ ਨੇ ਬਜਟ ਇਕਦਮ ਵਧਾਇਆ ਅਤੇ ਮੈਕਗੁਇੰਟੀ ਡੇਵਿਡ ਮੈਕਗੁਇੰਟੀ ਕੈਨੇਡੀਅਨ ਫੌਜ ਦੇ ਐਡਮਿੰਟਨ ਦੇ ਵਿੱਚ ਇੱਕ ਬੇਸ 'ਤੇ ਅਲਬਰਟਾ ਦੀ ਪ੍ਰੈਮੀਅਰ ਡੈਨੀਅਲ ਸਮਿਥ ਦੇ ਨਾਲ ਖੜ੍ਹੇ ਹੋ ਕੇ ਉਹਨਾਂ ਨੇ ਮਜ਼ਬੂਤ ਕੈਨੇਡਾ ਵਿੱਚ ਅਲਬਰਟਾ ਦੀ ਇੰਪੋਰਟੈਂਸ 'ਤੇ ਚਰਚਾ ਕੀਤੀ ਹੈ ਡੇਵਿਡ ਮੈਕਗੁਇੰਟੀ ਕਹਿੰਦੇ ਨੇ ਕਿ ਅਲਬਰਟਾ ਵਿੱਚ ਫੈਡਰਲ ਸਰਕਾਰ ਵੱਲੋਂ ਜੋ ਡਿਫੈਂਸ ਨਾਲ ਚੱਲ ਰਿਹਾ ਖਰਚਾ ਹੈ ਡਿਫੈਂਸ ਨਾਲ ਸੰਬੰਧਿਤ ਖਰਚਾ ਹੈ ਉਹ $8 ਬਿਲੀਅਨ ਹੈ ਇਹਦੇ ਵਿੱਚੋਂ ਇੱਕ ਵੱਡਾ ਪ੍ਰਬੰਧ ਵੀ ਸ਼ਾਮਲ ਹੈ $55 ਮਿਲੀਅਨ ਦਾ ਜਿਸ ਦੇ ਅਧੀਨ ਏਅਰਫੋਰਸ ਲਈ CC-330 ਹਸਕੀ ਜਹਾਜ਼ਾਂ ਲਈ ਵੈਸਟਰਨ ਕੈਨੇਡਾ ਵਿੱਚ ਇੱਕ ਸੈਂਟਰ ਬਣਾਇਆ ਜਾਵੇਗਾ ਸੋ ਇਹ ਸੁਨੇਹਾ ਉਹਨਾਂ ਨੇ ਦਿੱਤਾ ਉਹ ਕਹਿੰਦੇ ਨੇ ਕਿ ਅਲਬਰਟਾ ਇੱਕ ਅਜਿਹਾ ਸੂਬਾ ਜਿੱਥੇ ਕੰਮਾਂ ਬਾਰੇ ਵੱਡੀ ਸੋਚ ਨਾਲ ਫੈਸਲੇ ਲਏ ਜਾਂਦੇ ਨੇ ਮੁੱਖ ਸੁਨੇਹਾ ਉਹਨਾਂ ਦਾ ਬੇਸਿਕਲੀ ਇਸ ਪ੍ਰੋਗਰਾਮ ਵਿੱਚ ਇਹ ਵੀ ਹੈ ਆਪ ਜੀ ਨੂੰ ਯਾਦ ਹੋਵੇਗਾ ਕਿ ਇੱਕ ਨਵੀਂ ਡਿਵੀਜ਼ਨ ਜਿਹੜੀ ਹੈ ਫੌਜ ਦੀ ਕਾਇਮ ਕੀਤੀ ਜਾ ਰਹੀ ਹੈ ਇੱਕ ਪੁਰਾਣੀ ਨੂੰ ਰੀਵੈਂਪ ਕਰਕੇ ਉਸਨੂੰ ਰੱਖਿਆ ਉਵੇਂ ਜਾ ਰਿਹਾ ਪਰ ਇੱਕ ਨਵੀਂ ਜਿਹੜੀ ਹੈ ਵਧੀਆ ਤਰੀਕੇ ਨਾਲ ਚਲਾਉਣ ਲਈ ਖੜੀ ਕੀਤੀ ਜਾ ਰਹੀ ਹੈ ਅਤੇ ਐਡਮਿੰਟਨ ਦੇ ਵਿੱਚ ਇਸ 'ਤੇ ਵੱਡੇ ਨਿਵੇਸ਼ ਦੀ ਸੰਭਾਵਨਾ ਜਿਹੜੀ ਹੈ ਹੋ ਰਹੀ ਹੈ ਸੋ ਉਹ ਕਹਿੰਦੇ ਨੇ ਕਿ ਕੈਨੇਡਾ ਦੀ ਜਿਹੜੀ ਯੂਨਿਟੀ ਹੈ ਇਹ ਕੋਈ ਕੰਸਟੀਟਿਊਸ਼ਨਲ ਕੋਈ ਸਿਸਟਮ ਇਸ ਤਰ੍ਹਾਂ ਦਾ ਨਹੀਂ ਹੈ ਸਗੋਂ ਇੱਕ ਲੋਕਾਂ ਦੀ ਆਪਸੀ ਸਾਂਝ ਹੈ ਇਹ ਕੋਈ ਕਾਨੂੰਨ ਦੇ ਨਾਲ ਨਹੀਂ ਲੋਕਾਂ ਨੂੰ ਬੰਨਿਆ ਹੋਇਆ ਸੀ ਇਹ ਲੋਕਾਂ ਦਾ ਆਪਸੀ ਸਿਸਟਮ ਹੀ ਹੈ ਕਿ ਲੋਕਾਂ ਨੇ ਇੱਕ ਦੂਸਰੇ ਨਾਲ ਇਹ ਸਾਂਝ ਬਣਾ ਕੇ ਰੱਖੀ ਹੈ ਅਤੇ ਇਹਦੇ ਕਰਕੇ ਕੈਨੇਡਾ ਦੀ ਏਕਤਾ ਜਿਹੜੀ ਹੈ ਉਹ ਹੋਰ ਵੀ ਬਹੁਤ ਜ਼ਿਆਦਾ ਪ੍ਰਮੁੱਖ ਤਰੀਕੇ ਨਾਲ ਉੱਭਰ ਕੇ ਸਾਹਮਣੇ ਆਉਂਦੀ ਹੈ ਪ੍ਰੈਮੀਅਰ ਡੈਨੀਅਲ ਸਮਿਥ ਨੇ ਵੀ ਇਹਦੇ ਵਿੱਚ ਇਨਵੈਸਟਮੈਂਟ ਦਾ ਉਹਨਾਂ ਨੇ ਸਵਾਗਤ ਕੀਤਾ ਅਤੇ ਐਲਾਨ ਦੀ ਪੋਲੀਟੀਕਲ ਇੰਪੋਰਟੈਂਸ ਵੀ ਕਾਫੀ ਹੈ ਜੋ ਸਰਕਾਰ ਦਾ ਫੈਡਰਲ ਦਾ ਐਲਾਨ ਹੈ
ਸੋ ਕੁਛ ਦਿਨ ਪਹਿਲਾਂ ਰੈਫਰੈਂਡਮ ਤੋਂ ਕੁਛ ਦਿਨ ਪਹਿਲਾਂ ਫੈਡਰਲ ਸਰਕਾਰ

ਅਲਬਰਟਾ ਵਾਸੀਆਂ ਸਾਹਮਣੇ ਗੱਲ ਰੱਖੀ ਗਈ ਕਿ ਭਾਵੇਂ ਜੋ ਅਲਬਰਟਾ ਤੇ ਓਟਵਾ ਦੀ ਸਰਕਾਰ ਦੇ ਵਿਚਕਾਰ ਕਈ ਮਾਮਲਿਆਂ ਤੇ ਮਤਭੇਦ ਹੈਗੇ ਨੇ ਪਰ ਦੋਵੇਂ ਸਰਕਾਰਾਂ ਮਿਲ ਕੇ ਕੰਮ ਕਰ ਸਕਦੀਆਂ ਨੇ ਤੇ ਫੈਡਰਲ ਖਰਚੇ ਨਾਲ ਅਲਬਰਟਾ ਨੂੰ ਵੱਡਾ ਲਾਭ ਵੀ ਮਿਲਦਾ ਤੇ ਮਿਲਦਾ ਰਹੇਗਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡਾ ਦੀ ਯੂਨਿਟੀ ਤੇ ਅਲਬਰਟਾ ਦੇ ਭਵਿੱਖ ਦਾ ਮੁੱਦਾ ਇਹ ਬਹੁਤ ਵੱਡਾ ਸਿਆਸੀ ਵਿਸ਼ਾ ਬਣ ਸਕਦਾ ਹੈ ਤੇ ਇਸ ਬਾਰੇ ਜੋ ਚਰਚਾ ਜਿਵੇਂ ਹੋਵੇਗੀ ਅਸੀਂ ਉਹ ਖਬਰਾਂ ਆਪ ਜੀ ਨਾਲ ਸਾਂਝੀਆਂ ਕਰਦੇ ਰਹਾਂਗੇ। ਜੋ ਰੈਫਰੈਂਡਮ ਹੈ 10 ਸਵਾਲ ਨੇ ਬੈਲਟ ਤੇ ਜਿਹਦੇ ਵਿੱਚ ਇੱਕ ਜਿਹੜਾ ਹੈ ਉਹ ਅਲਬਰਟਾ ਦੇ ਵੱਖ ਹੋਣ ਦੇ ਬਾਰੇ ਹੈ ਬਾਕੀ ਕੁਛ ਇਮੀਗ੍ਰੇਸ਼ਨ ਨਾਲ ਹੈ ਤੇ ਕੁਛ ਹੋਰ ਕੰਟਰੋਲ ਦੇ ਬਾਰੇ ਨੇ। ਸੋ ਉਹ ਵੀ ਬੜੇ ਇੰਪੋਰਟੈਂਟ ਨੇ ਅਸੀਂ ਜਾਣਕਾਰੀ ਵਾਰ ਵਾਰ ਆਪ ਜੀ ਨੂੰ ਦਿੰਦੇ ਰਹਾਂਗੇ। ਸਮਿਥ ਨੇ ਇਹ ਗੱਲ ਮੰਨੀ ਹੈ ਕਿ ਇਹ ਜਿਹੜੀ ਫੰਡਿੰਗ ਹੈ ਤਾਜ਼ਾ ਇਸ ਵਿੱਚ ਅਲਬਰਟਾ ਏਅਰ ਡਿਫੈਂਸ ਪ੍ਰੋਗਰਾਮ ਦੇ ਵਿੱਚ ਕਾਫੀ ਅੱਗੇ ਜਾ ਰਿਹਾ ਤੇ ਉਹਨਾਂ ਨੇ ਵੀ ਇਹ ਗੱਲ ਮੰਨੀ ਕਿ ਅਲਬਰਟਾ ਤੇ ਓਟਵਾ ਰਲ ਕੇ ਵੀ ਇਕੱਠੇ ਅੱਗੇ ਵੱਧ ਸਕਦੇ ਨੇ। ਸੋ ਇਹ ਜੋ ਅਲਬਰਟਾ ਦੇ ਵਿੱਚ ਐਲਾਨ ਹੋਇਆ ਇਸ ਨੂੰ ਕਿੰਨਾ ਕੁ ਹੋਰ ਸੀਰੀਅਸਲੀ ਜਿਹੜਾ ਉਹ ਅੱਗੇ ਵਧਾਉਂਦੇ ਨੇ ਭਾਵ ਕਿ ਇਹ ਜੋ ਇਨਵੈਸਟਮੈਂਟ ਦਾ ਅੱਜ ਐਲਾਨ ਹੋਇਆ ਇਸ 'ਤੇ ਕਿੰਨੀ ਕੁ ਤੇਜ਼ੀ ਨਾਲ ਅਮਲੀ ਕਾਰਵਾਈ ਜਿਹੜੀ ਆ ਹੋਵੇਗੀ। ਸੋ ਇਹ ਇੱਕ ਵੱਡਾ ਸਵਾਲ ਹੈ ਲੇਕਿਨ ਫਿਰ ਵੀ ਇੱਕ ਜੇ ਐਲਾਨ ਦੀ ਹੀ ਗੱਲ ਕਰੀਏ ਤਾਂ ਇਹ ਬਹੁਤ ਇੰਪੋਰਟੈਂਟ ਐਲਾਨ ਜਿਹੜਾ ਹੈ ਜੀ ਉਹ ਮੰਨਿਆ ਜਾ ਸਕਦਾ ਹੈ। ਕੁਛ ਹੋਰ ਖਬਰਾਂ ਅਲਬਰਟਾ ਦੀਆਂ ਸਾਂਝੀਆਂ ਕਰ ਲੈਂਦੇ ਹਾਂ। ਅਲਬਰਟਾ ਟ੍ਰੇਜਰੀ ਬ੍ਰਾਂਚ ਵੱਲੋਂ ਨਵੇਂ ਇਕਨੋਮਿਕ ਐਸਟੀਮੇਟ ਦੇ ਤਹਿਤ ਅਲਬਰਟਾ ਦੀ ਇਕੋਨਮੀ ਅਗਲੇ 2 ਸਾਲਾਂ ਦੇ ਵਿੱਚ ਕੈਨੇਡਾ ਦੀ ਇਕੋਨਮੀ ਨਾਲੋਂ ਜ਼ਿਆਦਾ ਤੇਜ਼ੀ ਨਾਲ ਵਧਣ ਦੀ ਸੰਭਾਵਨਾ ਹੈ। ETB ਦੀ ਜਿਹੜੀ ਰਿਪੋਰਟ ਹੈ ਉਹਦੇ ਵਿੱਚ ਇਨਫਲੇਸ਼ਨ ਦਾ ਅਸਰ ਤੇ ਉਹ ਤੋਂ ਬਾਅਦ ਪੈਦਾ ਹੋਣ ਵਾਲੀ ਗਰੋਸ ਡੋਮੈਸਟਿਕ ਪ੍ਰੋਡਕਟ ਜਿਹੜੀ ਹੈ 2026 ਵਿੱਚ ਉਸ ਦੀ ਗਰੋਥ ਰੇਟ 2.6 ਰਹਿਣ ਦੀ ਸੰਭਾਵਨਾ ਹੈ ਜਦਕਿ 2027 ਦੇ ਵਿੱਚ ਇਹੀ ਰੇਸ ਇਹੀ ਜਿਹੜੀ ਦਰ ਹੈ 2.3% ਹੋ ਸਕਦੀ ਹੈ। ਹੁਣ ਇਹ ਕਿਉਂ ਵੱਧ ਹੋ ਸਕਦੀ ਹੈ ਅਲਬਰਟਾ ਦੀ ਇਹਦੇ ਬਾਰੇ ਇਹ ਕਿਹਾ ਜਾ ਰਿਹਾ ਕਿ ਤੇਲ ਦੀਆਂ ਉੱਚੀਆਂ ਕੀਮਤਾਂ ਇਹ ਅਲਬਰਟਾ ਨੂੰ ਬਾਕੀਆਂ ਨਾਲੋਂ ਅੱਗੇ ਰੱਖਣਗੀਆਂ। ਦੂਜਾ ਵੱਡਾ ਕਾਰਨ ਹੈ ਕਿ ਅਲਬਰਟਾ ਵਿੱਚ ਲਗਾਤਾਰ ਦੂਸਰੇ ਸੂਬੇ ਤੋਂ ਲੋਕ ਆ ਰਹੇ ਨੇ। ਹੁਣ ਇਹ ਜਿਹੜਾ ਆ ਦੋਵੇਂ ਬਹੁਤ ਬੜੇ ਸੈਂਸਿਟਿਵ ਇਸ਼ੂ ਨੇ ਕਿ ਤੇਲ ਦੀਆਂ ਕੀਮਤਾਂ ਕੀ ਇਸੇ ਤਰ੍ਹਾਂ ਬਰਕਰਾਰ ਰਹਿਣਗੀਆਂ ਕਿੰਨੇ ਸਮੇਂ ਲਈ ਰਹਿਣਗੀਆਂ ਇੱਕ ਗੱਲ। ਜੇ ਅੱਜ ਦੇ ਵਧੇ ਹੋਏ ਰੇਟਸ ਦੇ ਹਿਸਾਬ ਨਾਲ ਇਹ ਐਸਟੀਮੇਟ ਹੈ ਤਾਂ ਫਿਰ ਜੇ ਕੱਲ੍ਹ ਨੂੰ ਗਿਰਾਵਟ ਆਉਂਦੀ ਹੈ ਤਾਂ ਫਿਰ ਕੀ ਬਣੇਗਾ ਇਹਨਾਂ ਦਾ। ਦੂਸਰਾ ਇਹ ਕਿ ਜਿਸ ਤਰ੍ਹਾਂ ਦੇ ਹਾਲਾਤ ਨੇ ਜਿਸ ਤਰ੍ਹਾਂ ਅਲਬਰਟਾ ਦੇ ਵਿੱਚ ਪ੍ਰੈਮੀਅਰ ਡੈਨੀਅਲ ਸਮਿਥ ਵਾਰ ਵਾਰ ਕਹਿ ਚੁੱਕੇ ਨੇ ਕਿ ਇੱਥੇ ਕੋਈ ਅਸੀਂ ਇਸ ਤਰ੍ਹਾਂ ਨਹੀਂ ਚਾਹੁੰਦੇ ਕਿ ਕੋਈ ਜਿਹੜਾ ਆਵੇ ਇੱਧਰ ਨੂੰ ਹੀ ਆ ਜਾਵੇ। ਖਾਸ ਤੌਰ 'ਤੇ ਕੱਚਿਆਂ ਦੇ ਬਾਬਤ ਜਿਹੜੇ ਉਹਨਾਂ ਦੇ ਬਿਆਨ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਵੱਲ ਨੂੰ ਅਗਰ ਗੌਰ ਨਾਲ ਦੇਖੀਏ ਵਾਚੀਏ ਤਾਂ ਫਿਰ ਸਾਨੂੰ ਪਤਾ ਲੱਗਦਾ ਕਿ ਪ੍ਰੈਮੀਅਰ ਡੈਨੀਅਲ ਸਮਿਥ ਅਲਬਰਟਾ ਦੀ ਤੇਜ਼ੀ ਨਾਲ ਵੱਧਦੀ ਹੋਈ ਆਬਾਦੀ ਤੋਂ ਬਹੁਤੇ ਖੁਸ਼ ਨਹੀਂ। ਉਹ ਰਿਸੋਰਸਿਸ ਦੀ ਗੱਲ ਕਰਦੇ ਨੇ, ਹਾਊਸਿੰਗ ਦੀ ਗੱਲ ਕਰਦੇ ਨੇ, ਸੋਸ਼ਲ ਸਰਵਿਸਿਜ਼ ਦੀ ਗੱਲ ਕਰਦੇ ਨੇ ਕਿ ਇਹਨਾਂ 'ਤੇ ਪ੍ਰੈਸ਼ਰ ਬਹੁਤ ਹੈ ਅਤੇ ਇਸ ਕਰਕੇ ਸਾਨੂੰ ਲੋੜ ਨਹੀਂ ਹੈ। ਸੋ ਅਲਬਰਟਾ ਦੇ ਵਿੱਚ ਕੀ ਰੈਫਰੈਂਡਮ ਵਾਲੇ ਰੌਲੇ ਤੋਂ ਬਾਅਦ ਅਤੇ ਪ੍ਰੈਮੀਅਰ ਡੈਨੀਅਲ ਸਮਿਥ ਦੇ ਰੁੱਖ ਤੋਂ ਬਾਅਦ ਵੀ ਲੋਕ ਆਉਂਦੇ ਰਹਿਣਗੇ ਇਹ ਬਹੁਤ ਵੱਡਾ ਸਵਾਲ ਹੈ ਜਿਸ ਦੇ ਬਾਰੇ ਹਾਂ ਦੇ ਵਿੱਚ ਜਵਾਬ ਦੇਣਾ ਕਿ ਹਾਂ ਆਉਂਦੇ ਰਹਿਣਗੇ ਇਹ ਸ਼ਾਇਦ ਬਹੁਤੇ ਆਰਥਿਕ ਮਾਹਰਾਂ ਲਈ ਜਾਂ ਰਾਜਨੀਤਿਕ ਮਾਹਰਾਂ ਲਈ ਮੁਸ਼ਕਲ ਹੋਵੇਗਾ। ਇਸ ਤੋਂ ਇਲਾਵਾ ATB ਦੇ ਚੀਫ ਇਕੋਨੋਮਿਸਟ ਜਿਹੜੇ ਮਾਰਕ ਪਾਰਸਨਸ ਨੇ ਉਹ ਕਹਿੰਦੇ ਨੇ ਕਿ ਅਲਬਰਟਾ ਵਿੱਚ ਤਕਰੀਬਨ 60 ਮਹੀਨੇ ਹੋ ਗਏ ਨੇ, 5 ਸਾਲ ਹੋ ਗਏ ਨੇ, 20 ਕੁਆਟਰ ਹੋ ਗਏ ਨੇ ਕਿ ਦੂਸਰੇ ਪ੍ਰੋਵਿੰਸ ਤੋਂ ਜਿਹੜੇ ਇੰਟਰਪ੍ਰੋਵਿੰਸ਼ੀਅਲ ਮਾਈਗ੍ਰੇਸ਼ਨ ਕਰਕੇ ਆਉਂਦੇ ਨੇ ਉਹਨਾਂ ਦੀ ਗਿਣਤੀ ਬਹੁਤ ਤੇਜ਼ ਰਹੀ ਹੈ। ਥੋੜ੍ਹੇ ਸ਼ਬਦਾਂ 'ਚ ਜੇ ਗੱਲ ਕਰਨੀ ਹੋਵੇ ਤਾਂ ਲਗਭਗ ਇਹ ਕਹਿ ਸਕਦੇ ਹਾਂ ਕਿ 5 ਸਾਲਾਂ ਤੋਂ ਅਲਬਰਟਾ ਦੂਜੇ ਕੈਨੇਡੀਅਨ ਸੂਬਿਆਂ ਤੋਂ ਪਲੱਸ ਜਾ ਰਿਹਾ, ਖਿੱਚ ਰਿਹਾ ਲੋਕਾਂ ਨੂੰ ਅਤੇ ਇਹ 2 ਕਾਰਨ ਨੇ, ਤੇਲ ਦੀਆਂ ਕੀਮਤਾਂ ਅਤੇ ਇੱਥੇ ਦੀ ਜੋ ਲੋਕਾਂ ਦਾ ਇੱਥੇ ਆਉਣਾ ਲਗਾਤਾਰ। ਤੀਜਾ ਹੈ ਇਨਵੈਸਟਮੈਂਟ, ਜਿਹੜੀ ਸੀ ਪਹਿਲੀ ਖਬਰ ਜਿਹੜੀ
ਉਹ

ਦੱਸੀ ਹੈ ਉਹ ਇਹ ਹੈ ਕਿ ਟੈਕਨੋਲੋਜੀ ਨਾਲ ਏਅਰ ਟਰਾਂਸਪੋਰਟੇਸ਼ਨ ਫੂਡ ਸਪਲਾਈ ਦੇ ਨਾਲ ਤੇ ਹੋਰ ਬਹੁਤ ਸਾਰੇ ਇੰਡਸਟਰੀ ਦੇ ਵਿੱਚ ਖਾਸ ਤੌਰ ਤੇ ਇਸ ਵੇਲੇ ਜੋ ਆਇਲ ਐਂਡ ਗੈਸ ਨੂੰ ਵਧਾਉਣ ਲਈ ਜੋ ਇੱਥੇ ਕੰਮ ਹੋ ਰਹੇ ਨੇ ਉਹਦੇ ਵਿੱਚ ਨਵਾਂ ਪੈਸਾ ਜੋ ਲੱਗ ਰਿਹਾ ਤੇ ਉਹ ਵੀ ਇੱਕ ਕਾਰਨ ਬਣੇਗਾ ਕਿ ਅਲਬਰਟਾ ਬਾਕੀ ਨਾਲੋਂ ਵੱਧ ਤੇਜ਼ੀ ਨਾਲ ਗਰੋ ਕਰੇਗਾ। ਜੇ ਵੈਸਟ ਕੋਸਟ ਵੱਲ ਨੂੰ ਜਾਂ ਕਿਸੇ ਹੋਰ ਪਾਸੇ ਵੱਲ ਨੂੰ ਨਵੀਆਂ ਪਾਈਪ ਲਾਈਨਾਂ ਜਿਹੜੀਆਂ ਹਨ ਉਹ ਅੱਗੇ ਵੱਧਦੀਆਂ ਨੇ ਤਾਂ ਅਲਬਰਟਾ ਦੀ ਇਕੋਨਮੀ ਨੂੰ ਹੋਰ ਵੀ ਲਾਭ ਹੋ ਸਕਦਾ। ਪਰ ਇੱਕ ਵੱਡਾ ਖਤਰਾ ਜਿਹੜਾ ਹੈ ਉਹ ਉਹੀ ਹੈ ਜੀ, ਉਹ ਸੈਪਰੇਸ਼ਨ ਦਾ ਰੌਲਾ। ਤੇ ਚੀਫ ਇਕੋਨੋਮਿਸਟ ATB ਦੇ ਵੀ ਇਸ ਗੱਲ ਨੂੰ ਮੰਨਦੇ ਨੇ, ਉਹ ਕਹਿੰਦੇ ਨੇ ਕਿ ਰੈਫਰੈਂਡਮ ਕਰਾਉਣ ਲਈ ਜੋ ਇਸ ਵੇਲੇ ਸਥਿਤੀ ਬਣੀ ਹੋਈ ਹੈ ਉਹਦੇ ਕਾਰਨ ਕੁਛ ਜਿਹੜੇ ਬਿਜ਼ਨਸਿਸ ਨੇ ਉਹ ਅਲਬਰਟਾ ਵਿੱਚ ਨਵਾਂ ਪੈਸਾ ਲਾਉਣ ਲਈ ਟਾਲ ਮਟੋਲ ਕਰ ਸਕਦੇ ਨੇ, ਕਿਉਂਕਿ ਜਦੋਂ ਕਿਸੇ ਨੇ ਬਿਜ਼ਨਸ ਸੈਟਅਪ ਕਰਨਾ ਹੋਵੇ ਤਾਂ ਉਹਦੇ ਲਈ ਸਟੇਬਿਲਟੀ ਜਿਹੜੀ ਹੈ, ਸਥਿਰਤਾ ਉਹ ਬਹੁਤ ਇੰਪੋਰਟੈਂਟ ਹੁੰਦੀ ਹੈ। ਉਹ ਨਾ ਹੋਵੇ ਤਾਂ ਫਿਰ ਉਹਨਾਂ ਲਈ ਵੀ ਔਖਾ ਹੋ ਜਾਂਦਾ। ਹੁਣ ਕਿਸੇ ਕੰਪਨੀ ਨੂੰ ਜੇ ਇਹ ਨਾ ਪਤਾ ਹੋਵੇ ਕਿ ਫਿਊਚਰ ਦੇ ਵਿੱਚ ਟੈਕਸ ਕਿੰਨੇ ਕੁ ਲਾਏ ਜਾਣਗੇ, ਜਿਹੜੇ ਅਸੀਂ ਕੰਟਰੈਕਟ ਕੀਤੇ ਨੇ ਉਹਨਾਂ ਦਾ ਕੀ ਬਣੇਗਾ, ਓਲਡ ਏਜ ਪੈਨਸ਼ਨ ਦਾ ਕੀ ਹੋਵੇਗਾ, ਜਾਂ ਕੈਨੇਡਾ ਦੇ ਨਾਲ ਅਲਬਰਟਾ ਦਾ ਕਨਸਟੀਟਿਊਸ਼ਨਲ ਰਿਲੇਸ਼ਨ ਕੀ ਰਹੇਗਾ, ਤਾਂ ਉਹ ਕੰਪਨੀਆਂ ਜਿਹੜੀਆਂ ਨੇ ਉਹ ਨਵੀਂ ਇਨਵੈਸਟਮੈਂਟ ਕਰਨ ਤੋਂ ਪਹਿਲਾਂ ਉਡੀਕ ਕਰਨਗੀਆਂ ਕਿ ਦੇਖਣ ਲਈ ਕਿ ਇਹ ਇੱਥੇ ਕੀ ਹੋ ਰਿਹਾ ਅਤੇ ਅਸੀਂ ਪਹਿਲਾਂ ਇਹ ਦੇਖ ਹੀ ਲਈਏ। ਸੋ ਅਲਬਰਟਾ ਦੇ ਸਾਬਕਾ ਪ੍ਰੀਮੀਅਰ ਜੇਸਨ ਕੈਨੀ ਵੀ ਇਸ ਮਾਮਲੇ ਨੂੰ ਆਰਥਿਕ ਪੁਆਇੰਟ ਆਫ ਵਿਊ ਤੋਂ ਦੇਖਦੇ ਨੇ, ਨਜ਼ਰੀਆ ਉਹਨਾਂ ਦਾ ਇਹੋ ਹੀ ਹੈ। ਉਹ ਕਹਿੰਦੇ ਨੇ ਕਿ 19 ਅਕਤੂਬਰ ਦੀ ਵੋਟ ਜਿਹੜੀ ਹੈ ਉਹ ਇਨਵੈਸਟਰਾਂ ਨੂੰ ਅਲਬਰਟਾ ਬਾਰੇ ਸੁਨੇਹਾ ਭੇਜੇਗੀ। ਭਾਵ ਉਹਨਾਂ ਦਾ ਕਹਿਣ ਦਾ ਭਾਵ ਇਹ ਹੈ ਕਿ ਜੇ ਜ਼ਿਆਦਾ ਲੋਕ ਇਸ ਪਾਸੇ ਵੱਲ ਵੋਟ ਪਾ ਗਏ ਕਿ ਰੈਫਰੈਂਡਮ ਕਰਵਾ ਲੈਣਾ ਚਾਹੀਦਾ ਵੱਖਰੇ ਹੋਣ ਨੂੰ, ਤਾਂ ਫਿਰ ਇਨਵੈਸਟਰ ਜਿਹੜੇ ਨੇ ਜੀ ਉਹ ਪਿੱਛੇ ਹਟਣਗੇ ਅਤੇ ਉਹਨਾਂ ਦਾ ਕੌਨਫੀਡੈਂਸ ਭੰਗ ਹੋਵੇਗਾ। ਜੇ ਇੱਕ ਹਾਂ ਪੱਖੀ ਸੁਨੇਹਾ ਜਾਂਦਾ ਕਿ ਅਸੀਂ ਕੈਨੇਡਾ ਦੇ ਨਾਲ ਹੀ ਰਹਿਣਾ, ਅਸੀਂ ਠੀਕ ਹਾਂ, ਅਤੇ ਫਿਰ ਕਹਿੰਦੇ ਨੇ ਕਿ ਉਹ ਇੱਕ ਸੁਨੇਹਾ ਪੋਜ਼ਿਟਿਵ ਹੋਵੇਗਾ। ਸੋ ਇਸ ਲਈ ਇਹ ਜੋ ਰੈਫਰੈਂਡਮ ਦੀ ਬਹਿਸ ਹੈ ਹੁਣ ਇਹ ਸਿਰਫ ਜੋ ਹੈ ਜੀ ਕਿ ਸਿਆਸੀ ਪਛਾਣ ਦੀ ਬਹਿਸ ਨਹੀਂ ਹੈਗੀ, ਇਹਦੇ ਵਿੱਚ ਇਨਵੈਸਟਮੈਂਟ ਅਤੇ ਇਨਵੈਸਟਰ ਕੌਨਫੀਡੈਂਸ ਦਾ ਵੀ ਸਵਾਲ ਜੁੜ ਗਿਆ ਅਤੇ ਕੀ ਇਹ ਹਰਟ ਕਰੇਗਾ, ਕਿਉਂਕਿ ਕੋਈ ਵੀ ਅਸਥਿਰਤਾ ਨਹੀਂ ਚਾਹੁੰਦਾ। ਭਾਵੇਂ ਕਿਸੇ ਦੇ ਗੁਆਂਢ ਵਿੱਚ ਵੀ ਕੋਈ ਅਸਥਿਰਤਾ ਹੋਵੇ ਤਾਂ ਫਿਰ ਵੀ ਜਿਹੜੀ ਇਹ ਸਿਚੁਏਸ਼ਨ ਇਹ ਬਣ ਜਾਂਦੀ ਹੈ ਕਿ ਲੋਕ ਇਸ ਨੂੰ ਪਸੰਦ ਨਹੀਂ ਕਰਦੇ। ਹਰ ਕੋਈ ਜਿਹੜਾ ਸਟੇਬਿਲਿਟੀ ਸਮਝਦਾ ਕਿ ਹਾਂ ਜਿੱਥੋਂ ਕੋਈ ਪੱਕਾ ਜਵਾਬ ਜਿਹੜਾ ਕਿਸੇ ਨੂੰ ਮਿਲ ਸਕੇ ਉਹ ਹੀ ਸਭ ਤੋਂ ਵਧੀਆ ਚੀਜ਼ ਹੈ। ਸੋ ਇਹ ਸਿਚੁਏਸ਼ਨ ਹੈ ਜੀ, ਅਤੇ ਇਹਦੇ ਬਾਰੇ ਅਸੀਂ ਬਹਿਸ ਦੇ ਵਿੱਚ ਸ਼ਾਮਿਲ ਹੁੰਦੇ ਰਹਾਂਗੇ, ਗੱਲਬਾਤ ਕਰਦੇ ਰਹਾਂਗੇ ਰੈਫਰੈਂਡਮ ਦੇ ਬਾਰੇ। ਇਸ ਲਈ ਤੁਸੀਂ ਸਾਡੇ ਸੋਸ਼ਲ ਮੀਡੀਆ ਪੇਜਿਸ ਨੂੰ ਵੀ ਜ਼ਰੂਰ ਫੋਲੋ ਕਰੋ, ਅਸੀਂ ਆਉਣ ਵਾਲੇ ਦਿਨਾਂ ਵਿੱਚ ਬਹੁਤ ਵਿਸਥਾਰ ਨਾਲ ਬਹੁਤ ਜਾਣਕਾਰੀ ਜਿਹੜੀ ਆਪ ਜੀ ਨਾਲ ਸ਼ੇਅਰ ਕਰਾਂਗੇ। ਹੁਣ ਕੈਨੇਡਾ ਦੀ ਮਾਰਕੀਟ ਦੀ ਗੱਲ ਕਰ ਲੈਂਦੇ ਹਾਂ ਜੀ ਥੋੜ੍ਹੀ ਜਿਹੀ। ਕੈਨੇਡਾ ਦੀ ਮਾਰਕੀਟ ਦੇ ਬਾਰੇ ਜੋ ਲੋਕ ਰੈਂਟ ਤੇ ਪ੍ਰੋਪਰਟੀਜ਼ ਲੱਭ ਰਹੇ ਨੇ ਉਹਨਾਂ ਲਈ ਕੁਛ ਇਹ ਕਹਿ ਲਓ ਕਿ ਉਹਨਾਂ ਲਈ ਰਿਲੀਫ ਹੈ, ਰਾਹਤ ਹੈ। ਇੱਕ ਨੈਸ਼ਨਲ ਰੈਂਟਲਸ ਰਿਪੋਰਟ ਜਿਹੜੀ ਹੈ ਉਹਦੇ ਮੁਤਾਬਕ ਕੁਛ ਨਵੇਂ ਅੰਕੜੇ ਆਏ ਨੇ ਅਤੇ ਉਹ ਜਿਹੜਾ ਸ਼ੇਅਰ ਕਰ ਲੈਂਦੇ ਹਾਂ ਤੁਹਾਡੇ ਨਾਲ। rentals.ca ਐਂਡ ਅਰਬਨੇਸ਼ਨ ਇਹਨਾਂ ਦੀ ਜੋ ਰਿਪੋਰਟ ਆਈ ਹੈ ਤਾਜ਼ਾ, ਜੋ ਮੁਲਕ ਭਰ ਦੇ ਵਿੱਚ ਕਿਰਾਏ ਜਿਹੜੇ ਮੰਗੇ ਜਾਣ ਵਾਲੇ ਕਿਰਾਏ ਨੇ ਜਾਂ ਜਿਹੜੇ ਚੱਲ ਰਹੇ ਨੇ ਉਹਨਾਂ ਦੇ ਬਾਰੇ ਰਿਪੋਰਟ, ਮਹੀਨਾਵਾਰੀ ਰਿਪੋਰਟ ਪੇਸ਼ ਕਰਦੇ ਰਹਿੰਦੇ ਨੇ। ਸਤੰਬਰ ਮਹੀਨੇ ਦੀ ਰਿਪੋਰਟ ਜਿਹੜੀ ਉਹਨਾਂ ਦੀ ਆਈ ਹੈ ਜੀ। ਐਵਰੇਜ ਆਸਕਿੰਗ ਰੈਂਟਲ ਯੂਨਿਟ ਦਾ ਜਿਹੜਾ ਪ੍ਰਾਈਸ ਹੈ ਜੀ ਉਹ $2,034 'ਤੇ ਆ ਗਿਆ, ਜੋ ਕਿ ਇੱਕ ਸਾਲ ਪਹਿਲਾਂ ਨਾਲੋਂ 4% ਘੱਟ ਹੈ। ਭਾਵੇਂ ਕਿ ਥੋੜ੍ਹਾ ਜਿਹਾ ਲੱਗਦਾ ਹੋਵੇ ਪਰ ਜੋ ਅੱਜ 2034 ਹੈ ਉਹ ਪਿਛਲੇ ਸਾਲ 2081 ਦੇ ਲਾਗੇ ਹੋਵੇਗਾ, ਉਸ ਤੋਂ ਵੀ ਵੱਧ ਹੋਵੇਗਾ। ਸੋ ਐਵਰੇਜ ਫਰਕ ਹੈ। ਹੁਣ 2 ਸਾਲ ਲਗਾਤਾਰ ਹੋ ਗਏ ਨੇ, 24 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਕਿ ਲਗਾਤਾਰ ਕਿਰਾਏ ਘੱਟ ਰਹੇ ਨੇ ਅਤੇ ਕੈਨੇਡੀਅਨ ਰੈਂਟਲ ਮਾਰਕੀਟ ਦੇ ਵਿੱਚ

0: ਪਿਛਲੇ ਕੁਛ ਸਾਲਾਂ ਦੇ ਵਿੱਚ ਸਭ ਤੋਂ ਲੰਬਾ ਸਮਾਂ ਚੱਲੀ ਗਿਰਾਵਟ ਹੈ ਜੀ। ਐਵਰੇਜ ਆਸਕਿੰਗ ਰੈਂਟ ਜਿਹੜੇ ਨੇ ਜੀ ਸਤੰਬਰ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਪਿਛਲੇ 2 ਸਾਲਾਂ ਵਿੱਚ 7.3% ਘਟੇ ਨੇ ਅਤੇ ਜੋ ਪੀਕ ਹੈ ਮਈ 2024 ਦੇ ਵਿੱਚ ਜੋ ਸਿਖਰ ਸੀ ਉਸ ਨਾਲੋਂ 9.2% ਘੱਟ ਕੇ ਜੋ 2202 ਤੋਂ 2034 ਤੇ ਆ ਗਏ ਨੇ। ਹੁਣ ਪ੍ਰੋਵਿੰਸ ਵਾਈਜ਼ ਵੀ ਇਸ ਦਾ ਫਰਕ ਹੈ, ਸੂਬਿਆਂ ਦੇ ਵਿੱਚ ਇਹ ਜਿਹੜਾ ਅੰਕੜੇ ਨੇ ਉਹਨਾਂ 'ਤੇ ਵੀ ਗੱਲ ਕਰਦੇ ਹਾਂ। ਅਤੇ ਮੌਜੂਦਾ ਜੋ ਇਸ ਵੇਲੇ ਜੋ ਸਥਿਤੀ ਹੈ ਇਸ ਵਿੱਚ ਮਲਟੀ ਫਲੋਰ ਇਮਾਰਤਾਂ ਦੇ ਵਿੱਚ ਨਿੱਜੀ ਮਾਲਕੀ ਵਾਲੇ ਮਕਾਨਾਂ ਦੇ ਕਿਰਾਇਆਂ ਦੇ ਵਿੱਚ ਵੀ ਘਾਟ ਦਰਜ ਕੀਤੀ ਗਈ ਹੈ ਅਤੇ ਇੱਕ ਕਮਰੇ ਵਾਲੇ ਛੋਟੇ ਮਕਾਨਾਂ ਦੀ ਵਿੱਚ ਵੀ 9.6% ਦੀ ਘਾਟ ਦਰਜ ਕੀਤੀ ਗਈ ਹੈ। ਹੁਣ ਇਸ ਮੁਤਾਬਕ ਕੈਨੇਡਾ ਦੇ ਇਸ ਹਾਊਸਿੰਗ ਰੈਂਟਲ ਮਾਰਕੀਟ ਦੇ ਵਿੱਚ ਜੇ ਅਸੀਂ ਗੱਲ ਕਰੀਏ ਪ੍ਰੋਵਿੰਸ ਦੀ ਤਾਂ ਉੱਥੇ ਵੱਖਰੇ ਵੱਖਰੇ ਸਾਨੂੰ ਨਜ਼ਾਰੇ ਜਿਹੜੇ ਨੇ ਨਜ਼ਰ ਆਉਂਦੇ ਨੇ ਅਕਰੋਸ ਦਾ ਪ੍ਰੋਵਿੰਸ ਅਤੇ ਸਾਰੇ ਪ੍ਰੋਪਰਟੀ ਸੈਗਮੈਂਟ ਡਾਊਨ ਨੇ। ਓਨਟੇਰੀਓ ਵਿੱਚ 2.9% ਈਅਰ ਬਾਈ ਈਅਰ ਔਨ ਈਅਰ ਬੇਸਿਸ 'ਤੇ, BC ਵਿੱਚ 2.6, ਅਲਬਰਟਾ ਵਿੱਚ 1.7, ਕਿਊਬਿਕ ਵਿੱਚ ਵੀ ਅਤੇ ਅਲਬਰਟਾ ਅਤੇ ਕਿਊਬਿਕ ਦੇ ਵਿੱਚ 1.7 ਅਤੇ ਹੋਰ ਕਈ ਸੂਬਿਆਂ ਵਿੱਚ ਕੁਛ ਵਾਧਾ ਵੀ ਹੋਇਆ ਨੋਵਾ ਸਕੋਸ਼ੀਆ ਅਤੇ ਸਸਕੈਚੂਨ ਵਗੈਰਾ ਵਿੱਚ। ਸੋ ਰੈਂਟਲ ਮਾਰਕੀਟ ਜਿਹੜੀ ਹੈ ਇਹ ਕੋਈ ਚੰਗੀ ਸਥਿਤੀ ਦੇ ਵਿੱਚ ਨਹੀਂ ਹੈ ਜੀ ਇਸ ਬਾਰੇ। ਅਤੇ ਕੈਨੇਡੀਅਨ ਰੀਅਲ ਸਟੇਟ ਜਿਹੜੀ ਮਾਰਕੀਟ ਹੈ ਉਹ RBC ਦੀ ਇੱਕ ਨਵੀਂ ਰਿਪੋਰਟ ਦੇ ਮੁਤਾਬਕ ਹਾਊਸਿੰਗ ਮਾਰਕੀਟ ਇਹ ਜਿਹੜਾ ਇਹ ਸਟੇਬਲ ਨਹੀਂ ਹੈ ਅਤੇ ਇਹਦੇ ਬਾਰੇ ਜੋ ਇਹ ਕਿਹਾ ਜਾ ਰਿਹਾ ਕਿ ਕੈਨੇਡਾ ਦੀ ਹਾਊਸਿੰਗ ਵੱਡੀਆਂ ਜਿਹੜੀਆਂ ਮਾਰਕੀਟਸ ਨੇ ਉਹਨਾਂ ਦੇ ਵਿੱਚ ਲਗਾਤਾਰ ਹਾਲਾਤ ਬਦਲ ਰਹੇ ਨੇ। ਫਾਲ ਦਾ ਬਾਇੰਗ ਸੀਜ਼ਨ ਜਿਹੜਾ ਉਹ ਅੱਧਕ ਦੇ ਵਿੱਚ ਹੈ ਅਤੇ ਕੈਨੇਡੀਅਨ ਮਾਰਕੀਟ ਜਿਹੜੀ ਹੈ ਉਹ ਰੀਜਨ ਟੂ ਰੀਜਨ ਵੇਰੀ ਕਰ ਰਹੀ ਹੈ, ਭਾਵ ਕਿਸੇ ਖੇਤਰ ਵਿੱਚ ਕਿਸੇ ਤਰ੍ਹਾਂ ਦੀ ਹੈ, ਕਿਸੇ ਦੇ ਵਿੱਚ ਕਿਸੇ ਤਰ੍ਹਾਂ ਦੀ ਹੈ। ਟੋਰੋਂਟੋ ਦੇ ਵਿੱਚ ਦੱਸਿਆ ਗਿਆ ਸੀ ਕਿ ਕੀਮਤਾਂ ਡਿੱਗੀਆਂ ਨੇ ਇੱਕ ਵਾਰ ਫਿਰ, ਵੈਨਕੂਵਰ ਦੇ ਵਿੱਚ ਵੀ ਡਿੱਗੀਆਂ ਨੇ, ਕੈਲਗਰੀ ਦੇ ਵਿੱਚ ਸਟੇਬਲ ਹੈ, ਹੋਮ ਸੇਲਸ ਘਟੀਆਂ ਨੇ ਪਰ ਕੈਲਗਰੀ ਨੂੰ ਫਿਰ ਵੀ ਸਟੇਬਲ ਜਿਹੜਾ ਹੈ ਉਹ ਦੱਸਿਆ ਜਾ ਰਿਹਾ। ਤੋ ਇਹਦੇ ਵਿੱਚ ਵਿਕਰੀ ਜਿਹੜੇ ਸਾਰੇ ਤਕਰੀਬਨ ਘਟੀ ਹੈ ਅਤੇ ਇਸ ਲਈ ਅਸੀਂ ਕਹਿ ਨਹੀਂ ਸਕਦੇ ਕਿ ਕੈਲਗਰੀ ਦੇ ਵਿੱਚ ਇੱਕ ਸਟ੍ਰੇਟ ਲਾਈਨ ਹੀ ਹੈ ਅਤੇ ਇਸ ਵਿੱਚ ਨਾ ਅਸੀਂ ਕਹਿ ਸਕਦੇ ਹਾਂ ਕਿ ਮਾਰਕੀਟ ਵੱਧ ਰਹੀ ਹੈ, ਨਾ ਅਸੀਂ ਕਹਿ ਸਕਦੇ ਹਾਂ ਕਿ ਮਾਰਕੀਟ ਘਟ ਰਹੀ ਹੈ। ਵੱਖ ਵੱਖ ਕਿਸਮ ਦੇ ਮਕਾਨਾਂ ਵਿੱਚ ਵੱਖਰੀ ਵੱਖਰੀ ਕਿਸਮ ਦਾ ਜਿਹੜਾ ਰੁਝਾਨ ਹੈ ਜੀ ਉਹ ਚੱਲ ਰਿਹਾ। ਇੱਕ ਬ੍ਰੇਕ ਤੋਂ ਬਾਅਦ ਪਰਤ ਕੇ ਬਾਕੀ ਦੀਆਂ ਖਬਰਾਂ ਆਪ ਜੀ ਨਾਲ ਸ਼ੇਅਰ ਕਰਾਂਗੇ।
1: ਓਹੋ, ਅੱਜ ਫੇਰ ਨਹੀਂ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ 2 ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
0: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
3: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
4: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ

ਰੇਡੀਓ ਸੰਗਮ 94.7 ਐਫਐਮ ਤੇ ਇੱਕ ਵਾਰ ਫੇਰ ਸਵਾਗਤ ਜੀ ਆਪ ਸਭ ਸੁਣਨ ਵਾਲਿਆਂ ਦਾ। 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ। ਖਬਰਾਂ ਦਾ ਸਿਲਸਿਲਾ ਜਾਰੀ ਹੈ ਜੀ ਤੇ ਅਸੀਂ ਅਗਲੀ ਖਬਰ ਵੱਲ ਚੱਲਦੇ ਹਾਂ। ਯੂਐਸਏ ਦੇ ਵਿੱਚ ਇੱਕ ਅਪੀਲਸ ਕੋਰਟ ਨੇ ਇੱਕ ਭਾਰਤੀ ਮੂਲ ਦੇ ਬੰਦੇ ਦੇ ਖਿਲਾਫ ਹਿਊਮਨ ਸਮਗਲਿੰਗ ਦੇ ਕੇਸ ਦੇ ਵਿੱਚ ਫੈਸਲਾ ਅਪਹੋਲਡ ਕੀਤਾ, ਭਾਵ ਪਹਿਲਾਂ ਜੋ ਫੈਸਲਾ ਸੁਣਾਇਆ ਸੀ ਉਸਨੂੰ ਸਹੀ ਠਹਿਰਾਇਆ। ਇਸ ਵਿੱਚ ਹਿਊਮਨ ਸਮਗਲਿੰਗ ਦਾ ਇਹ ਕੇਸ ਬੜਾ ਘਿਨਾਉਣਾ ਸਾਬਤ ਹੋਇਆ, ਜਿਸ ਵਿੱਚ ਇੱਕ ਇੰਡੀਆ ਦਾ ਪਰਿਵਾਰ, ਭਾਰਤੀ ਮੂਲ ਦਾ ਪਰਿਵਾਰ, ਚਾਰ ਜਣੇ ਜੋ ਮੈਨੀਟੋਬਾ ਤੋਂ ਯੂਐਸਏ ਦਾ ਬਾਰਡਰ ਕਰਾਸ ਕਰਕੇ 2022 ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੇ ਸੀ, ਉਹ

ਬਰਫੀਲੇ ਮੌਸਮ ਦੇ ਵਿੱਚ ਮਾਰੇ ਗਏ, ਫ੍ਰੀਜ਼ਿੰਗ ਦੇ ਨਾਲ ਉਹਨਾਂ ਦੀ ਮੌਤ ਹੋਈ ਤੇ ਹਰਸ਼ ਕੁਮਾਰ ਪਟੇਲ ਨੂੰ ਇਸ ਮਾਮਲੇ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਤੇ ਉਸ ਨੂੰ ਮਿਨੀਸੋਟਾ ਦੀ ਇੱਕ ਜੂਰੀ ਦੁਆਰਾ ਨਵੰਬਰ 2024 ਵਿੱਚ ਦੋਸ਼ੀ ਠਹਿਰਾਇਆ ਗਿਆ। ਹਰਸ਼ ਕੁਮਾਰ ਪਟੇਲ ਇੱਕ ਇੰਡੀਆ ਦਾ ਨਾਗਰਿਕ ਹੈ, ਉਸਨੂੰ 10 ਸਾਲ ਜੇਲ੍ਹ ਦੇ ਵਿੱਚ ਸਜ਼ਾ ਸੁਣਾਈ ਗਈ ਸੀ ਤੇ ਜੋ ਸ਼ਿਕਾਗੋ ਵਿੱਚ 2024 ਚੋਂ ਗ੍ਰਿਫਤਾਰ ਹੋਇਆ ਸੀ। ਕਹਿੰਦੇ ਨੇ ਕਿ ਇਸ ਤਰੀਕੇ ਨਾਲ ਬਾਰਡਰ ਪਾਰ ਕਰਵਾਉਣ ਲਈ ਸਭ ਕੁਝ ਦਾ ਕਰਤਾ ਧਰਤਾ ਹਰਸ਼ ਕੁਮਾਰ ਸੀ ਤੇ ਸਮਗਲਿੰਗ ਓਪਰੇਸ਼ਨ ਇਹ ਚਲਾਉਂਦਾ ਸੀ ਤੇ ਇੱਕ ਫਲੋਰੀਡਾ ਦਾ ਰਹਿਣ ਵਾਲਾ ਸਟੀਵ ਸ਼ੈਨ ਨਾਂ ਦੇ ਬੰਦੇ ਨੂੰ ਇਸਨੇ ਕਿਹਾ ਸੀ ਕਿ ਉਹ ਗੱਡੀ ਲੈ ਕੇ ਆਵੇ ਤੇ ਉਹ ਇਹਨਾਂ ਨੂੰ ਲੈ ਜਾਵੇਗਾ, ਪਰ ਉਸ ਬਾਰਡਰ ਪਾਰ ਕਰਕੇ ਜ਼ਿਆਦਾ ਦੂਰ ਨਹੀਂ ਸੀ ਜਾ ਸਕੇ। ਹੁਣ ਇਸ ਮਾਮਲੇ ਦੇ ਵਿੱਚ ਉਸਨੇ ਕੁਛ ਹੋਰ ਅਦਾਲਤ ਦੇ ਵਿੱਚ ਅਰਜ਼ੀ ਦਾਇਰ ਕਰਕੇ ਕੁਛ ਰਾਹਤ ਦੀ ਮੰਗ ਕੀਤੀ ਸੀ, ਜਿਸ ਨੂੰ ਕਿ ਨਾਮਨਜ਼ੂਰ ਕਰ ਦਿੱਤਾ ਗਿਆ। ਜਗਦੀਸ਼ ਪਟੇਲ 39 ਸਾਲਾਂ ਦਾ, 37 ਸਾਲਾਂ ਦੀ ਉਸਦੀ ਪਤਨੀ ਵੈਸ਼ਾਲੀ, ਉਹਨਾਂ ਦੀ 11 ਸਾਲਾਂ ਦੀ ਲੜਕੀ ਵਿਹਾਂਗੀ ਤੇ 3 ਸਾਲਾਂ ਦਾ ਲੜਕਾ ਧਾਰਮਿਕ, ਸਾਰੇ ਜਿਹੜੇ ਸੀ US ਬਾਰਡਰ ਦੇ ਲਾਗੇ ਜਨਵਰੀ 19, 2022 ਨੂੰ ਬਰਫ਼ ਦੇ ਵਿੱਚ ਫਸਣ ਕਰਕੇ ਮਾਰੇ ਗਏ, ਮ੍ਰਿਤਕ ਪਾਏ ਗਏ ਸਨ। ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲਾ ਇੱਕ ਵਿਅਕਤੀ ਲੰਬੇ ਸਮੇਂ ਲਈ ਜੇਲ੍ਹ ਵਿੱਚ ਜਾ ਸਕਦਾ ਹੈ। ਜਿਮੀ ਡਿਕੋਸਟਾ ਨਾਂ ਦਾ ਇਹ ਬੰਦਾ ਕੈਲਗਰੀ ਦਾ ਰਹਿਣ ਵਾਲਾ ਹੈ ਤੇ ਉਸਨੂੰ ਕੋਰਟ ਦੇ ਵਿੱਚ CCTV ਦੇ ਜ਼ਰੀਏ ਪੇਸ਼ ਕੀਤਾ ਗਿਆ। YouTube ਦਾ ਇੱਕ ਵੀਡੀਓ ਬਣਾ ਕੇ ਉਹ ਪ੍ਰਾਈਮ ਮਿਨਿਸਟਰ ਨੂੰ ਧਮਕੀਆਂ ਦੇ ਰਿਹਾ ਸੀ। 31 ਸਾਲਾਂ ਦਾ ਹੈ ਉਹ ਤੇ ਜੇਲ੍ਹ ਵਿੱਚ ਲੰਬਾ ਸਮਾਂ ਰਹਿ ਸਕਦਾ। ਇਸ ਤਰ੍ਹਾਂ ਦੇ ਹੋਰ ਵੀ ਬੰਦੇ, ਇੱਕ ਐਡਮਿੰਟਨ ਵਿੱਚ ਤੇ ਇੱਕ ਸ਼ਾਇਦ ਮੌਂਟਰੀਅਲ ਦੇ ਵਿੱਚ ਇੱਕ ਬੰਦਾ ਕਾਬੂ ਕੀਤਾ ਗਿਆ ਤੇ ਉਸਨੂੰ ਅੱਜ ਫਿਰ ਡਿਕੋਸਟਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ CCTV ਦੇ ਜ਼ਰੀਏ ਤੇ ਇਸ ਮਾਮਲੇ ਦੇ ਵਿੱਚ ਉਸਨੂੰ ਲੰਬੀ ਸਜ਼ਾ ਹੋ ਸਕਦੀ ਹੈ, ਅਜਿਹਾ ਲੱਗਦਾ। ਤੇ ਇਹ ਕਿਵੇਂ ਹੋਵੇਗਾ, ਕਿੰਨੀ ਹੋਵੇਗੀ, ਇਹ ਤਾਂ ਪਤਾ ਨਹੀਂ ਹੈ, ਲੇਕਿਨ ਇਹ ਕਿਹਾ ਜਾ ਸਕਦਾ ਹੈ ਕਿ 10 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ। ਇਹ ਦੋਸ਼ ਲੱਗਣਾ ਤੇ ਉਸ 'ਤੇ ਅਜੇ ਤੱਕ ਸਾਬਤ ਨਹੀਂ ਹੋਇਆ। ਖੈਰ, ਅਦਾਲਤੀ ਦਸਤਾਵੇਜ਼ ਦੇ ਮੰਨਦੇ ਨੇ ਕਿ 25 ਤੋਂ 26 ਜੁਲਾਈ ਦੇ ਦਰਮਿਆਨ ਇਹ ਇਸ ਤਰ੍ਹਾਂ ਦੀਆਂ ਵੀਡੀਓ ਪਾ ਰਿਹਾ ਸੀ। ਇਹ ਮਾਮਲਾ ਜਿਹੜਾ ਬੋਲਣ ਦੀ ਆਜ਼ਾਦੀ ਤੇ ਇੱਕ ਇਸ ਤਰ੍ਹਾਂ ਦੀ ਧਮਕੀ ਜਿਹੜੀ ਆ ਉਹਦੇ ਵਿਚਕਾਰ ਇੱਕ ਜੋ ਪਤਲੀ ਲਾਈਨ ਹੈ ਉਸਨੂੰ ਵੀ ਥੋੜ੍ਹਾ ਜਿਹਾ ਸਾਹਮਣੇ ਲਿਆਉਂਦਾ। ਸਰਕਾਰ ਜਾਂ ਪ੍ਰਧਾਨ ਮੰਤਰੀ ਦੀ ਆਲੋਚਨਾ ਕਰਨਾ ਜਾਂ ਕਿਸੇ ਹੋਰ ਦੀ ਆਲੋਚਨਾ ਕਰਨਾ ਇਹ ਬੋਲਣ ਦੀ ਆਜ਼ਾਦੀ ਤੇ ਲੋਕਤੰਤਰ ਦੇ ਅਧਿਕਾਰਾਂ ਦੇ ਹਿੱਸੇ ਵਿੱਚ ਆਵੇਗਾ, ਪਰ ਜਾਨੋਂ ਮਾਰਨ ਦੀ ਧਮਕੀ ਦੇਣਾ ਜਾਂ ਕਿਸੇ ਨੂੰ ਹਿੰਸਾ ਲਈ ਉਕਸਾਉਣਾ ਇਹ ਫਿਰ ਵੱਖਰਾ ਕਾਨੂੰਨੀ ਮਾਮਲਾ ਬਣ ਜਾਂਦਾ। ਸੋ ਉਸਨੂੰ ਸਜ਼ਾ ਜਿਹੜੀ ਆ ਹੋ ਸਕਦੀ ਹੈ, ਲੇਕਿਨ ਕਿੰਨੀ ਹੋਵੇਗੀ ਇਹਦੇ ਬਾਰੇ ਅਜੇ ਅਦਾਲਤਾਂ ਨੇ ਸਪਸ਼ਟ ਨਹੀਂ ਕੀਤਾ ਜੀ। ਅੱਗੇ ਚੱਲਦੇ ਹਾਂ ਜੀ ਹੋਰ ਖਬਰਾਂ ਦੇ ਵਿੱਚ। ਮਿਸ਼ੀਗਨ ਦੇ ਵਿੱਚ ਇੱਕ ਰਿਪਬਲਿਕਨ ਸੈਨੇਟਰ, ਉਹ ਕੈਨੇਡਾ ਦੇ ਹੱਕ ਵਿੱਚ ਬੋਲੇ ਨੇ। ਰਿਪਬਲਿਕਨ ਪਾਰਟੀ ਦੀ ਸਰਕਾਰ ਹੈ ਅਮਰੀਕਾ ਦੇ ਵਿੱਚ ਤੇ ਆਮ ਤੌਰ 'ਤੇ ਜੋ ਕੈਨੇਡਾ ਦੇ ਹੱਕ ਵਿੱਚ ਬੋਲਣ ਵਾਲੇ ਹੁੰਦੇ ਨੇ ਉਹ ਦੂਸਰੇ ਪਾਸਿਓਂ ਡੈਮੋਕ੍ਰੇਟ ਪਾਰਟੀ ਦੇ ਹੁੰਦੇ ਨੇ ਆਮ ਤੌਰ 'ਤੇ। ਤੇ ਕੈਨੇਡਾ ਤੇ ਅਮਰੀਕਾ ਦਰਮਿਆਨ ਚੱਲ ਰਿਹਾ ਇਹੋ ਵਪਾਰਕ ਤਣਾਅ ਦਾ ਮਾਹੌਲ ਅਮਰੀਕਾ ਦੀ ਅੰਦਰੂਨੀ ਸਿਆਸਤ ਵਿੱਚ ਵੀ ਨਜ਼ਰ ਆ ਰਿਹਾ ਤੇ ਮਿਡ ਟਰਮ ਦੇ ਵਿੱਚ ਚੋਣ ਮੁੱਦਾ ਵੀ ਬਣ ਸਕਦਾ ਹੈ। ਮਿਸ਼ੀਗਨ ਤੋਂ ਰਿਪਬਲਿਕਨ ਪਾਰਟੀ ਦੇ ਸੈਨੇਟ ਉਮੀਦਵਾਰ ਮਾਈਕ ਰੋਜਰਸ ਨੇ ਡੋਨਲਡ ਟਰੰਪ ਦੇ ਨਾਲ ਕੈਨੇਡਾ ਦੀਆਂ ਲੱਗੀਆਂ ਵਪਾਰਕ ਰੋਕਾਂ ਜਾਂ ਐਕਸਟਰਾ ਟੈਰਿਫਸ ਵਾਲੀ ਨੀਤੀ ਨੂੰ ਆਪਣੇ ਆਪ ਤੋਂ ਅਲੱਗ ਕੀਤਾ। ਰੋਜਰਸ ਇਹ ਕਹਿੰਦੇ ਨੇ ਕਿ ਮਿਸ਼ੀਗਨ ਦੇ ਲੋਕ ਸਮਝਦੇ ਨੇ ਕਿ ਕੈਨੇਡਾ ਅਮਰੀਕਾ ਦਾ ਦੁਸ਼ਮਣ ਨਹੀਂ ਹੈ ਤੇ ਕੈਨੇਡਾ ਨਾਲ ਚੱਲ ਰਿਹਾ ਵਪਾਰਕ ਟਕਰਾਅ ਹੁਣ ਰੁਕ ਜਾਣਾ ਚਾਹੀਦਾ ਹੈ, ਖਤਮ ਹੋਣਾ ਚਾਹੀਦਾ। ਮਿਸ਼ੀਗਨ ਦੀ ਆਰਥਿਕਤਾ ਕੈਨੇਡਾ ਦੇ ਨਾਲ ਬਹੁਤ ਹੀ ਨੇੜੇ ਜੁੜੀ ਹੈ ਕਿਉਂਕਿ ਸਾਰੀ ਓਨਟੇਰੀਓ ਦੀ ਆਟੋ ਇੰਡਸਟਰੀ ਤੇ ਹੋਰ ਸਭ ਕੁਛ ਉੱਥੋਂ ਹੀ

ਸਾਰਾ ਜੁੜਿਆ ਹੋਇਆ ਸਭ ਸਟੇਟਾਂ ਦੇ ਸਭ ਬਾਰਡਰ ਕਰੋਸਿੰਗ ਨਾਲੋਂ ਵੱਧ ਲੋਕ ਜਿਹੜੇ ਨੇ ਉਹ ਇੱਥੋਂ ਕਰੋਸ ਕਰਦੇ ਨੇ ਵੱਡੀਆਂ ਵੱਡੀਆਂ ਕਰੋਸਿੰਗਸ ਹੈਗੀਆਂ ਨੇ ਤਾਜ਼ਾ ਹੀ ਇਹ ਗੋਡੀ ਹੋ ਬ੍ਰਿਜ ਜਿਹੜਾ ਬਣ ਕੇ ਤਿਆਰ ਹੋਇਆ ਤੇ ਉੱਥੋਂ ਲੱਖਾਂ ਲੋਕ ਜਿਹੜੇ ਨੇ ਜੀ ਜੋ ਟਰੱਕ ਜਾਂ ਕਮਰਸ਼ੀਅਲ ਗੱਡੀਆਂ ਜਾਂ ਪੈਸੇਂਜਰ ਗੱਡੀਆਂ ਪਾਰ ਕਰ ਰਹੀਆਂ ਨੇ ਸੋ ਆਟੋ ਇੰਡਸਟਰੀ ਦੇ ਨਾਲ ਪਾਰਟਸ ਤੇ ਹੋਰ ਕਈ ਚੀਜ਼ਾਂ ਤੇ ਪੂਰੀਆਂ ਗੱਡੀਆਂ ਬਣਨ ਤੱਕ ਕਈ ਵਾਰੀ ਕਈ ਕਈ ਵਾਰੀ ਬਾਰਡਰ ਪਾਰ ਕਰਦੀਆਂ ਨੇ ਚੀਜ਼ਾਂ ਸੋ ਇਹਦਾ ਅਸਰ ਕੈਨੇਡਾ ਦੀਆਂ ਕੰਪਨੀਆਂ 'ਤੇ ਨਹੀਂ ਪੈਂਦਾ ਜਦੋਂ ਡੋਨਲਡ ਟਰੰਪ ਉੱਥੇ ਟੈਰਿਫ ਲਾਉਂਦੇ ਨੇ ਇਹਦਾ ਮਿਸ਼ੀਗਨ ਦੇ ਵਿੱਚ ਜਿਹੜੀਆਂ ਫੈਕਟਰੀਜ਼ ਹੈਗੀਆਂ ਨੇ ਉਹਨਾਂ 'ਤੇ ਵੀ ਪੈ ਸਕਦਾ ਸੋ ਉਹਨਾਂ ਨੇ ਇੰਨੀ ਗੱਲ ਕਹੀ ਹੈ ਕਿ ਕੈਨੇਡਾ ਅਮਰੀਕਾ ਦਾ ਦੁਸ਼ਮਣ ਨਹੀਂ ਹੈ ਅਤੇ ਟਕਰਾਅ ਖਤਮ ਹੋਣਾ ਚਾਹੀਦਾ ਕੈਨੇਡੀਅਨਾਂ ਨੂੰ ਇਸ ਵਿੱਚ ਥੋੜ੍ਹੀ ਆਸ ਦੀ ਕਿਰਨ ਨਜ਼ਰ ਆਉਂਦੀ ਹੈ ਜੀ ਕਿ ਸਾਡੇ ਹੱਕ ਦੇ ਵਿੱਚ ਕੋਈ ਬੋਲਿਆ ਅਤੇ ਉਹ ਵੀ ਕੋਈ ਰਿਪਬਲਿਕਨ ਕੈਨੇਡਾ ਦੇ ਵਿੱਚ ਜੋ ਚੱਲ ਰਿਹਾ ਹੈ ਇਹਦੇ ਵਿੱਚ ਆਰਥਿਕਤਾ ਦੀ ਅਲਬਰਟਾ ਦੀ ਅਤੇ ਹੋਰ ਚੀਜ਼ਾਂ ਦੀ ਵੀ ਥੋੜ੍ਹੀ ਜਿਹੀ ਗੱਲ ਕਰਾਂਗੇ ਲੇਕਿਨ ਸਭ ਤੋਂ ਪਹਿਲਾਂ ਜੋ ਰੈਫਰੈਂਡਮ ਦੀ ਗੱਲ ਜਿਹੜੀ ਅਸੀਂ ਪਹਿਲਾਂ ਵੀ ਕੀਤੀ ਸੀ ਉਸ ਸੰਬੰਧੀ ਜੋ ਰੈਫਰੈਂਡਮ ਮੇਲ ਇਨ ਬੈਲਟ ਆਏ ਸੀਗੇ ਜੀ ਉਹਨਾਂ ਵਿੱਚੋਂ ਮੰਨਿਆ ਜਾ ਰਿਹਾ ਕਿ 3,000 ਜਿਹੜੇ ਨੇ ਉਹ ਇਨਵੈਲਿਡ ਨੇ ਅਤੇ ਰਿਟਰਨ ਕੀਤਾ ਗਿਆ ਐਰਰਸ ਦੇ ਨਾਲ 2 ਹਫ਼ਤੇ ਤੋਂ ਘੱਟ ਸਮਾਂ ਰਹਿ ਗਿਆ ਰੈਫਰੈਂਡਮ ਦੇ ਵਿੱਚ ਅਤੇ ਇਲੈਕਸ਼ਨ ਅਲਬਰਟਾ ਵਾਲੇ ਕਹਿੰਦੇ ਨੇ ਕਿ ਬੈਲਟ ਪੈਕੇਜ ਜਿਹੜੇ ਨੇ ਜਾਂ ਉਹਨਾਂ ਵਿੱਚ ਡੈਕਲਰੇਸ਼ਨ ਫਾਰਮ ਮਿਸਿੰਗ ਸੀ ਐਰਰ ਸੀ ਜਾਂ ਆਈਡੈਂਟੀਫਿਕੇਸ਼ਨ ਨਾਲ ਇਸ਼ੂ ਸੀਗੇ ਅਤੇ ਹੁਣ ਫਿਰ ਕਿਹਾ ਜਾ ਰਿਹਾ ਕਿ ਵਾਇਆ ਈਮੇਲ ਤੁਹਾਨੂੰ ਸਬਮਿਟ ਕਰਨ ਦੇ ਅਜੇ ਵੀ ਚਾਂਸਿਸ ਹੈਗੇ ਨੇ ਅਲਬਰਟਾ ਵਾਲੇ 19 ਅਕਤੂਬਰ ਨੂੰ ਬਹੁਤ ਸਾਰੇ ਕੁਐਸਚਨਸ 'ਤੇ ਵੋਟ ਕਰਨਗੇ ਕਿ ਕੈਨੇਡਾ ਦੇ ਨਾਲ ਰਹਿਣਾ ਹੈ ਜਾਂ ਇੱਕ ਵੱਖਰਾ ਰੈਫਰੈਂਡਮ ਦਾ ਪ੍ਰੋਸੈਸ ਸਟਾਰਟ ਕਰਨਾ ਹੈ ਬਾਇੰਡਿੰਗ ਰੈਫਰੈਂਡਮ ਜੋ ਬਾਅਦ ਵਿੱਚ ਹੋਵੇਗਾ ਅਗਰ ਇੱਥੋਂ ਹਾਂ ਹੋ ਜਾਂਦੀ ਹੈ ਇਲੈਕਸ਼ਨ ਅਲਬਰਟਾ ਵਾਲੇ ਕਹਿੰਦੇ ਨੇ ਕਿ ਉਹਨਾਂ ਨੇ 6,52,000 ਬੈਲਟ ਪੈਕੇਜ ਜਿਹੜੇ ਨੇ ਉਹਨਾਂ ਨੂੰ ਵੈਰੀਫਾਈ ਕੀਤਾ ਅਤੇ ਐਲੀਜੀਬਲ ਵੋਟਰਾਂ ਤੱਕ ਉਹ ਗਏ ਨੇ ਅਤੇ ਐਕਸਟਰਾ ਸਟਾਫ ਜਿਹੜਾ ਹਾਇਰ ਕੀਤਾ ਜਾ ਰਿਹਾ ਹੈ ਅਤੇ 60,000 ਵਰਕਰ ਜਿਹੜੇ ਨੇ ਇਸ ਕੰਮ ਲਈ ਵੱਖਰੇ ਤੌਰ 'ਤੇ ਟੈਂਪਰੇਰੀਲੀ ਹਾਇਰ ਕੀਤੇ ਗਏ ਨੇ ਉਹਨਾਂ ਨੂੰ ਭਰਤੀ ਕੀਤਾ ਗਿਆ ਹੈ ਜੀ ਇਸ ਪ੍ਰੋਗਰਾਮ ਦੇ ਸਪੋਂਸਰ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਬਹੁਜਾ ਮਾਨਸੁਰਾ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬਿਹਤਰੀਨ ਰੇਟ ਅਗਰ ਤੁਸੀਂ ਲੈਣੇ ਨੇ ਤੇ ਸੰਪਰਕ ਕਰ ਲਓ 587-832-1208 5878321208 ਸੋਨਿਕ ਇੰਸ਼ੋਰੈਂਸ ਓਐਸਐਸ ਸਮਾਇਲ ਮੈਡੀਕਲ ਸਨਰਾਈਜ਼ ਏਰੀਆ ਵਿੱਚ ਓਐਸਐਸ ਮੈਡੀਕਲ ਕਲੀਨਿਕ ਜੋ ਜਿੱਥੇ ਕਿ ਐਕਸਪਰਟ ਡਾਕਟਰਾਂ ਦੀ ਟੀਮ ਹੈ ਅਪਾਇੰਟਮੈਂਟ ਬਣਾਉਣ ਦੀ ਲੋੜ ਨਹੀਂ ਹੈ ਪੇਸ਼ੈਂਟ ਵੈਸੇ ਲੈ ਜਾ ਰਹੇ ਨੇ ਹਫ਼ਤੇ ਦੇ 6 ਦਿਨ ਕਲੀਨਿਕ ਖੁੱਲ੍ਹਦਾ ਅਤੇ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ ਫੋਨ 587-687-4496 ਓਐਸਐਸ ਸਮਾਇਲ ਮੈਡੀਕਲ YYC ਹੋਮ ਕੇਅਰ ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ YYC ਹੋਮ ਕੇਅਰ ਦੇ ਵੀਰਪਾਲ ਕੌਰ ਨਾਲ ਸੰਪਰਕ ਕਰੋ ਇਹਨਾਂ ਦੀ ਕੰਪਨੀ YYC ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਗਵਰਨਮੈਂਟ ਨੂੰ ਭੇਜੇਗੀ ਵੀਰਪਾਲ ਕੌਰ ਉਹਨਾਂ ਦਾ ਫੋਨ 825-760-9883 ਇਸ ਤੋਂ ਇਲਾਵਾ ਜੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਸੁਪਰਵੀਜ਼ਾ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 403-404-3500 ਸਿਟੀ ਸਕੇਪ ਲੈਂਡਿੰਗ ਵਿੱਚ ਜਾ ਕੇ ਉਹਨਾਂ ਦੇ ਆਫਿਸ ਤੋਂ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਮਦਰ ਇੰਡੀਆ ਰੈਸਟੋਰੈਂਟ ਜਿੱਥੇ ਕਿ 24 ਘੰਟੇ 7 ਦਿਨ ਜਿਹੜੀ ਸਰਵਿਸ ਦਿੱਤੀ ਜਾਂਦੀ ਹੈ ਅਤੇ ਤੁਸੀਂ ਬੈਠ ਕੇ ਖਾਓ 24 ਘੰਟੇ 7 ਦਿਨ ਕਿਸੇ ਵੇਲੇ ਵੀ ਜਾਓ ਜਾਂ ਔਡਰ ਕਰੋ ਮੰਗਵਾਓ ਡਿਲੀਵਰੀ ਕਰਵਾਓ ਜਾਂ ਟੇਕ ਆਊਟ ਕਰ ਲਓ ਤੁਹਾਡੀ ਮਰਜ਼ੀ ਹੈ ਜੀ ਵੈਜ ਨੋਨ ਵੈਜ ਰੈਸਟੋਰੈਂਟ ਬਹੁਤ ਵਧੀਆ ਕੁਆਲਿਟੀ 403-936-7777 ਮਦਰ ਇੰਡੀਆ ਰੈਸਟੋਰੈਂਟ ਪਿਕਸਲ ਫੋਟੋ ਸਟੂਡੀਓ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ ਜਿੱਥੇ ਤੁਸੀਂ ਕਿਸੇ ਵੀ ਕੰਟਰੀ ਦੀ ਪਾਸਪੋਰਟ ਫੋਟੋ OCI US ਵੀਜ਼ਾ ਜਾਂ ਕਿਸੇ ਕਿਸਮ ਦੀ ਗੌਰਮੈਂਟ ID ਦੀ ਫੋਟੋ ਸਿਰਫ $7 'ਚ ਬਣਵਾ ਸਕਦੇ ਹੋ ਟੋਪ ਕੁਆਲਿਟੀ ਅਤੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਇਹ ਹੈ ਜੀ ਪਿਕਸਲ ਫੋਟੋ ਸਟੂਡੀਓ ਇਸ ਤੋਂ ਇਲਾਵਾ ਜੀ ਸਿੱਖ ਨੇਸ਼ਨ ਵੱਲੋਂ ਬਲੱਡ ਡੋਨੇਸ਼ਨ ਜੋ ਇਸ ਬਾਰੇ ਵੀ ਸ਼ੁਰੂ ਕੀਤੀ ਜਾ ਰਹੀ ਹੈ November 1984 ਦੇ ਵਿੱਚ ਜੋ ਕਤਰੇਆਮ ਹੋਇਆ ਸੀ ਉਸ ਦੀ ਯਾਦ ਦੇ ਵਿੱਚ ਇਹ ਸਿੱਖ ਨੇਸ਼ਨ ਵੱਲੋਂ ਇਹ ਇੱਕ ਚੰਗਾ ਉਪਰਾਲਾ ਜਿਹੜਾ ਜੀ ਕੀਤਾ ਜਾਂਦਾ ਇਸ ਵਿੱਚ ਤੁਸੀਂ ਜ਼ਰੂਰ ਹਿੱਸਾ ਲਓ ਅਤੇ ਇਹ 7 ਨਵੰਬਰ 14 ਨਵੰਬਰ ਅਤੇ 21 ਨਵੰਬਰ ਨੂੰ ਤੁਸੀਂ ਬਲੱਡ ਡੋਨੇਟ ਕਰੋਗੇ ਅਤੇ ਇਸ ਲਈ ਬੁਕਿੰਗ ਤੁਸੀਂ ਪਹਿਲਾਂ ਕਰਵਾ ਲਓ ਅਤੇ ਜ਼ਿਆਦਾ ਵਧੀਆ ਤੁਹਾਨੂੰ ਸਾਰੀ ਡਿਟੇਲ ਜਿਹੜੀ ਹੈ ਦੇ ਦਿੱਤੀ ਜਾਵੇਗੀ ਕਿ ਕਿੰਨੀ ਉਮਰ ਹੋਣੀ ਚਾਹੀਦੀ ਹੈ ਤੁਹਾਨੂੰ ਕੀ ਚਾਹੀਦਾ ਹੈ ਕਿਸ ਤਰ੍ਹਾਂ ਦੀ ਗੱਲ ਹੈ ਅਤੇ ਕੈਨੇਡੀਅਨ ਬਲੱਡ ਸਰਵਿਸਿਸ ਜੋ ਹੈ ਉਹਨਾਂ ਨੂੰ ਇਹ ਜਾਂਦਾ ਹੈ ਅਤੇ 7 ਨਵੰਬਰ 14 ਨਵੰਬਰ ਅਤੇ 21 ਨਵੰਬਰ ਨੂੰ ਇਹ ਹੁੰਦਾ ਹੈ ਜੀ ਅਤੇ ਗ੍ਰੈਂਡ ਕਾਨਫਰੰਸ ਸੈਂਟਰ ਕੈਲਗਰੀ ਦੇ ਵਿੱਚ ਹੋਵੇਗਾ ਅਤੇ ਇਨਫੋਰਮੇਸ਼ਨ ਹੋਰ ਲੈਣ ਲਈ ਜਾਂ ਬੁਕਿੰਗ ਕਰਵਾਉਣ ਲਈ ਬਿੱਲ ਕਾਲੋ ਹੁਣਾਂ ਨੂੰ 403-617-9045 4036

7904 5 ਜਾਂ ਤਰਸੇਮ ਸਿੰਘ ਪ੍ਰਹਾਰ ਹੋਰਾਂ ਨੂੰ 403-701-1308 4037011308 ਤੇ ਸੰਪਰਕ ਕਰ ਲਓ ਜੀ। ਇਸ ਤੋਂ ਇਲਾਵਾ ਅਸੀਂ ਦੱਸ ਦਈਏ ਕਿ ਸੈਟਲ ਵਿੱਚ ਦੇ ਵਿੱਚ ਜੋ ਹੈ ਜੀ ਤੁਹਾਡੀ ਮੁਸਕਰਾਹਟ ਤੇ ਹੋਰ ਵੀ ਖੂਬਸੂਰਤ ਤੇ ਸਿਹਤਮੰਦ ਬਣਾਈ ਰੱਖਣ ਲਈ ਦਿੱਖ ਨੂੰ ਤੇ ਮੁਸਕਰਾਹਟ ਨੂੰ ਸੈਟਲ ਵਿੱਚ ਡੈਂਟਲ ਸੈਂਟਰ ਪਹੁੰਚੋ। 17 ਸਾਲਾਂ ਤੋਂ ਸੇਵਾ ਡਾਕਟਰ ਜ਼ੰਗ ਤੇ ਉਹਨਾਂ ਦੀ ਟੀਮ ਜਿਹੜੀ ਹੈ ਚੈੱਕਅਪ ਕਲੀਨਿੰਗ ਰੂਟ ਕਨਾਲ ਐਮਰਜੈਂਸੀ ਡੈਂਟਲ ਸੇਵਾਵਾਂ ਵੀ ਦਿੰਦੇ ਨੇ। CDCP ਡਾਇਰੈਕਟ ਇੰਸ਼ੋਰੈਂਸ ਬਿਲਿੰਗ ਵੀ ਕਰਦੇ ਨੇ। ਸੈਰਲ ਟਾਊਨ ਸੀ ਟ੍ਰੇਨ ਸਟੇਸ਼ਨ ਦੇ ਬਿਲਕੁਲ ਲਾਗੇ ਅਪਾਇੰਟਮੈਂਟ ਲਈ ਬੁੱਕ ਕਰੋ। ਨੰਬਰ ਨੋਟ ਕਰੋ 403-730-2026 4037302026 ਸੈਟਲ ਵਿੱਚ ਡੈਂਟਲ ਸੈਂਟਰ। ਪ੍ਰੋਗਰਾਮ ਵਿੱਚ ਸਮਾਂ ਸਾਡੇ ਕੋਲ ਜ਼ਿਆਦਾ ਨਹੀਂ ਹੈ, 6-7 ਮਿੰਟ ਦਾ ਸਮਾਂ ਹੈ ਅਤੇ ਖਬਰਾਂ ਅਜੇ ਹੈਗੀਆਂ ਨੇ ਜੀ। ਉਹਦੇ ਵਿੱਚ ਅਸੀਂ ਜਿਹੜਾ ਜਾਣਕਾਰੀ ਨਾਲ ਜਿਹੜਾ ਅਸੀਂ ਆਪ ਜੀ ਨੂੰ ਹੋਰ ਵੀ ਜੋੜਨਾ ਚਾਹੁੰਦੇ ਹਾਂ ਅਤੇ ਖਬਰਾਂ ਦੇ ਵਿੱਚ ਅੱਗੇ ਚੱਲਦੇ ਹਾਂ ਜੀ। ਅਲਬਰਟਾ ਦੀ ਇਕੋਨਮੀ ਪੂਰੇ ਮੁਲਕ ਨੂੰ ਪਿੱਛੇ ਛੱਡ ਦੇਵੇਗੀ ਪਰ ਸੈਪਰੇਸ਼ਨ ਦਾ ਰੌਲਾ ਬਰਕਰਾਰ ਹੈ। ਇਹ ਅਸੀਂ ਗੱਲ ਕਰ ਚੁੱਕੇ ਹਾਂ ਕਿ ਅਲਬਰਟਾ ਦੀ ਇਕੋਨਮੀ ਗਰੋ ਕਰੇਗੀ ਅਤੇ ਇੱਧਰ ਕੈਲਗਰੀ ਵਾਸੀ ਜਿਹੜੇ ਨੇ ਉਹਨਾਂ ਦੀ ਕੁਆਲਿਟੀ ਆਫ ਲਾਈਫ ਰੇਟਿੰਗ ਜਿਹੜੀ ਹੈ ਉਹ ਘੱਟ ਗਈ ਹੈ ਅਤੇ ਹਾਊਸ ਹੋਲਡ ਘਰਾਂ ਦੇ ਵਿੱਚ ਫਾਈਨੈਂਸ਼ੀਅਲ ਪ੍ਰੈਸ਼ਰ ਬਹੁਤ ਵਧਿਆ ਹੋਇਆ। ਕੈਲਗਰੀ ਫਾਊਂਡੇਸ਼ਨ 2026 ਦੀ ਕੁਆਲਿਟੀ ਆਫ ਲਾਈਫ ਰਿਪੋਰਟ ਦੇ ਮੁਤਾਬਕ ਬਹੁਤ ਘੱਟ ਕੈਨੇਡੀਅਨ ਜਿਹੜੇ ਨੇ ਉਹਨੂੰ ਆਪਣੇ ਬਹੁਤ ਘੱਟ ਨਹੀਂ ਬਲਕਿ ਅੱਗੇ ਨਾਲੋਂ ਘੱਟ ਕੈਨੇਡੀਅਨ ਜਿਹੜੇ ਨੇ ਆਪਣੇ ਕੁਆਲਿਟੀ ਆਫ ਲਾਈਫ ਨੂੰ ਗੁੱਡ ਐਕਸਲੈਂਟ ਜਿਹੜਾ ਹੈ ਉਹ ਰੇਟ ਕਰ ਰਹੇ ਨੇ ਅਤੇ ਤਕਰੀਬਨ ਅੱਧੇ ਕਹਿੰਦੇ ਨੇ ਕਿ ਉਹਨਾਂ ਨੂੰ ਫਿਕਰ ਪਿਆ ਰਹਿੰਦਾ ਕਿ ਸਾਡਾ ਖਾਣਾ ਪੀਣਾ ਨਾ ਮੁੱਕ ਜਾਵੇ। ਰਿਪੋਰਟ ਜਿਸ ਵਿੱਚ ਸਰਵੇ ਰਿਸਪੋਂਸ ਹੈ 1000 ਤੋਂ ਵੱਧ ਕੈਲਗਰੀ ਵਾਸੀਆਂ ਦਾ, ਉਹਨਾਂ 'ਚ 58% ਕਹਿੰਦੇ ਨੇ ਕਿ ਉਹ ਉਹਨਾਂ ਦੀ ਕੁਆਲਿਟੀ ਆਫ ਲਾਈਫ ਜਿਹੜੀ ਹੈ ਗੁੱਡ ਹੈ ਜਾਂ ਐਕਸਲੈਂਟ ਹੈ, ਵਧੀਆ ਹੈ ਜਾਂ ਬਹੁਤ ਵਧੀਆ ਹੈ, ਜੋ ਕਿ ਪਿਛਲੇ ਸਾਲ ਦੇ ਵਿੱਚ ਇਹੋ ਅੰਕੜਾ 66% ਲੋਕਾਂ ਦਾ ਸੀ ਅਤੇ 2020 ਵਿੱਚ 75% ਲੋਕਾਂ ਦਾ ਸੀ। 14% ਨੇ ਕੁਆਲਿਟੀ ਆਫ ਲਾਈਫ ਨੂੰ ਬਿਲੋ ਐਵਰੇਜ, ਪੂਅਰ ਜਾਂ ਉਸ ਤੋਂ ਵੀ ਥੱਲੇ ਦੱਸਿਆ, ਜੋ ਕਿ 14% ਨੇ ਅਤੇ ਪਿਛਲੇ ਸਾਲ ਇਹ ਅੰਕੜਾ 10% ਸੀ। ਇਹਨਾਂ ਪ੍ਰੈਸ਼ਰ ਦੇ ਬਾਵਜੂਦ 86% ਇਹ ਮੰਨਦੇ ਨੇ ਕਿ ਕੈਲਗਰੀ ਅਜੇ ਵੀ ਰਹਿਣ ਲਈ ਵਧੀਆ ਜਗ੍ਹਾ ਅਤੇ 85% ਇਹ ਮੰਨਦੇ ਨੇ ਕਿ ਇਹ ਪਰਿਵਾਰ ਨੂੰ ਅੱਗੇ ਵਧਾਉਣ ਲਈ ਵੀ ਵਧੀਆ ਜਗ੍ਹਾ। ਰਾਈਜ਼ਿੰਗ ਕੋਸਟ, ਵੱਧਦੇ ਹੋਏ ਖਰਚੇ ਜਿਹੜੇ ਨੇ, ਕਹਿੰਦੇ ਉਹਨਾਂ ਵਿੱਚੋਂ 59% ਉਸ ਨੇ ਕੈਲਗਰੀ ਵਾਸੀਆਂ ਦੀਆਂ ਆਦਤਾਂ ਜਿਹੜੀਆਂ ਨੇ ਉਹਨਾਂ ਨੂੰ ਕਹਿੰਦੇ ਕਿ ਈਟਿੰਗ ਹੈਬਿਟਸ, ਖਾਣ ਦੀਆਂ ਆਦਤਾਂ ਨੂੰ ਬਦਲਣ ਲਈ ਮਜਬੂਰ ਕੀਤਾ। 45% ਕਹਿੰਦੇ ਨੇ ਕਿ ਉਹਨਾਂ ਨੂੰ ਫਿਕਰ ਪਿਆ ਰਹਿੰਦਾ ਕਿ ਉਹਨਾਂ ਦਾ ਫੂਡ ਕਿਤੇ ਮੁੱਕ ਨਾ ਜਾਵੇ ਅਤੇ ਜਦੋਂ ਜਿੱਥੇ ਘਰ ਜਿਹੜੇ ਵਿੱਚ ਬੱਚੇ ਸੀ ਅਤੇ ਇਹੋ ਹੀ ਜਿਹੜਾ ਅੰਕੜਾ ਹੈ ਉਹ 45-51% ਹੋ ਜਾਂਦਾ। ਜਿੱਥੇ ਕੁਛ ਜਿਹੜਾ ਹੋਰ ਤਰ੍ਹਾਂ ਦੇ ਕੋਈ ਜਿਹਦੇ ਵਿੱਚ ਕੇਅਰ ਦੇ ਵਿੱਚ ਨੇ, ਲੌਂਗ ਟਰਮ ਡਿਸਬਿਲਟੀ ਦੇ ਵਿੱਚ ਨੇ, ਉੱਥੇ 61% ਹੋ ਜਾਂਦਾ, 61%। ਕੁਛ ਇੰਪਰੂਵਮੈਂਟਸ ਵੀ ਹੈਗੀਆਂ ਨੇ, ਕੁਛ ਹਾਊਸਿੰਗ ਦੇ ਵਿੱਚ ਇਹ ਕਹਿੰਦੇ ਨੇ ਕਿ ਹਾਊਸਿੰਗ ਰਿਲੇਟਡ ਸਟ੍ਰੈਸ ਜਿਹੜਾ ਹੈ ਉਹ 19% ਹੈ। 19% ਕੈਲਗਰੀ ਵਾਸੀ ਮੰਨਦੇ ਨੇ ਕਿ ਘਰਾਂ ਦਾ ਜਿਹੜਾ ਹੈ ਹਾਊਸਿੰਗ ਦਾ ਸਟ੍ਰੈਸ ਹੈ, 2024 ਵਿੱਚ 28 ਸੀ। 63% ਕਿਰਾਏ 'ਤੇ ਮਕਾਨ ਲੈਣ ਵਾਲੇ ਕਹਿੰਦੇ ਨੇ ਕਿ ਉਹਨਾਂ ਨੂੰ ਜਿਹੜੀਆਂ ਨੇ ਉਹਨਾਂ ਨੂੰ ਕੋਈ ਸੂਟੇਬਲ ਰੈਂਟਲ ਆਪਸ਼ਨ ਜਿਹੜੀ ਹੈ ਮਿਲ ਰਹੀ ਹੈ, ਜਦਕਿ 2 ਸਾਲ ਪਹਿਲਾਂ ਸਿਰਫ 51% ਲੋਕ ਕਹਿੰਦੇ ਸੀ ਕਿ ਸਾਨੂੰ ਸੂਟੇਬਲ ਰੈਂਟਲ ਆਪਸ਼ਨ ਮਿਲਦੀ ਹੈ। ਸੋ ਇਹ ਸਰਵੇ DDL ਐਨਾਲਿਟਿਕਸ ਜਿਹੜਾ ਦੁਆਰਾ ਕੀਤਾ ਗਿਆ ਅਤੇ ਰਿਪੋਰਟ ਦੇ ਮੁਤਾਬਕ ਜਿਹੜੇ ਨੇ ਉਹਨਾਂ ਨੂੰ ਡੈਮੋਗ੍ਰਾਫਿਕ ਕੋਟਾ ਦੇ ਵਿੱਚੋਂ ਸਵਾਲ ਜਿਹੜੇ ਸੀ ਉਹ ਪੁੱਛੇ ਗਏ ਸੀਗੇ ਜੀ। ਹੋਰ ਖਬਰਾਂ 'ਚ ਕਿ ਅਮਰੀਕਾ ਦੇ ਵਿੱਚ ਆਪ ਜੀ ਨੂੰ ਪਤਾ ਹੈ ਕਿ ਟੈਨਸੀ ਸੂਬੇ ਦੇ ਵਿੱਚ ਇੱਕ ਔਰਤ 50 ਸਾਲਾਂ ਉਸਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। 1995 ਦੇ ਵਿੱਚ ਉਸਨੇ ਆਪਣੀ ਹੀ ਇੱਕ ਕਲਾਸਮੇਟ ਦਾ ਕਤਲ ਕੀਤਾ ਸੀ ਆਪਣੇ ਬੁਆਏਫ੍ਰੈਂਡ ਦੇ ਨਾਲ ਰਲ ਕੇ ਅਤੇ ਉਸ ਵੇਲੇ ਉਹਦੀ ਉਮਰ

0: 18 ਸਾਲ ਸੀ ਤੇ ਹੁਣ ਉਸ ਨੂੰ ਇਹ ਸਜ਼ਾ ਸੁਣਾਈ ਗਈ ਜਦੋਂ ਜਿਹਦੇ ਮੌਤ ਦੀ ਸਜ਼ਾ ਤਾਂ ਉਹਨੂੰ ਖੈਰ ਪਹਿਲਾਂ ਦੀ ਸੁਣਾਈ ਗਈ ਹੈ ਲੇਕਿਨ ਕੁਝ ਦਿਨ ਪਹਿਲਾਂ ਉਸ ਨੂੰ ਜ਼ਹਿਰੀਲੀ ਇੰਜੈਕਸ਼ਨ ਦੇ ਜ਼ਰੀਏ ਜ਼ਹਿਰੀਲੇ ਇੰਜੈਕਸ਼ਨ ਲਾ ਕੇ ਮੌਤ ਦੀ ਸਜ਼ਾ ਦੇਣ ਦੀ ਕੋਸ਼ਿਸ਼ ਕੀਤੀ ਗਈ ਇਸ ਵੇਲੇ ਉਮਰ ਉਹਦੀ 50 ਸਾਲ ਹੈ ਪਰ ਸਜ਼ਾ ਦੇਣ ਵੇਲੇ ਜੋ ਸਾਰਾ ਪ੍ਰੋਸੀਜਰ ਕੀਤਾ ਗਿਆ ਤਾਂ ਸਭ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿ ਜਦੋਂ ਇਹ ਔਰਤ ਜਿਸ ਨੂੰ ਜਿਸਦੀ ਕਿ ਕਾਨੂੰਨ ਦੇ ਮੁਤਾਬਕ ਹੁਕਮ ਦੇ ਮੁਤਾਬਕ ਜਿਸਦੀ ਟੀਕੇ ਲੱਗਣ ਤੋਂ ਬਾਅਦ ਮੌਤ ਹੋ ਜਾਣੀ ਚਾਹੀਦੀ ਸੀ ਉਹ ਘੁਰਾੜੇ ਮਾਰਦੀ ਪਾਈ ਗਈ ਅਤੇ ਉਹ ਹੱਥ ਪੈਰ ਹਿਲਾ ਰਹੀ ਸੀ ਫਿਰ ਜਦੋਂ ਉਹ ਟਾਈਮ ਪਾਸ ਹੋ ਗਿਆ ਫਿਰ ਉਸਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋਈਆਂ ਐਂਬੂਲੈਂਸ ਦੇ ਜ਼ਰੀਏ ਹਸਪਤਾਲ ਪਹੁੰਚਾਇਆ ਗਿਆ ਲਾਈਫ ਸਪੋਰਟ 'ਤੇ ਵੈਂਟੀਲੇਟਰ 'ਤੇ ਕ੍ਰਿਟੀਕਲ ਕੇਅਰ ਦੇ ਵਿੱਚ ਰੱਖਿਆ ਗਿਆ ਅਤੇ ਅਖੀਰ ਕੱਲ੍ਹ ਉਸਨੂੰ ਕਹਿੰਦੇ ਸੁਰਤ ਆ ਗਈ ਕ੍ਰਿਸਟਾ ਪਾਈਕ ਨਾਂ ਦੀ ਇਹ ਔਰਤ ਇਹ ਲੀਥਲ ਇੰਜੈਕਸ਼ਨ ਤੋਂ ਬਚਣ ਵਾਲੀ ਪਹਿਲੀ ਸ਼ਖਸੀਅਤ ਮੰਨੀ ਗਈ ਹੈ ਅਤੇ ਅੱਜ ਉਸਦੇ ਵਕੀਲ ਨੇ ਉਸ ਨਾਲ ਮੁਲਾਕਾਤ ਤੋਂ ਬਾਅਦ ਅਤੇ ਕੋਰਟ ਦੇ ਵਿੱਚ ਪੇਸ਼ੀ ਤੋਂ ਬਾਅਦ ਜਾਣਕਾਰੀ ਦਿੱਤੀ ਕਿ ਕ੍ਰਿਸਟਾ ਪਾਈਕ ਹੁਣ ਸੁਰਤ ਦੇ ਵਿੱਚ ਹੈ ਬੇਹੋਸ਼ੀ ਤੋਂ ਬਾਹਰ ਹੈ ਅਤੇ 30 ਸਤੰਬਰ ਨੂੰ ਜੋ ਉਸਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਹ ਫੇਲ ਹੋਈ ਹੈ ਪਰ ਹਸਪਤਾਲ ਦੇ ਬੈੱਡ ਦੇ ਵਿੱਚ ਹੈ ਉਹ ਹੁਣ ਅੱਗੇ ਨਾਲੋਂ ਇੰਪਰੂਵਡ ਹੈ ਪਰ ਉਹ ਗੁੱਸੇ ਹੈ ਅਤੇ ਕਨਫਿਊਜ਼ਡ ਹੈ ਕਿ ਹੋਇਆ ਕੀ ਹੈ ਅਤੇ ਹਾਲਾਂਕਿ ਸ਼ੈਕਲਜ਼ ਉਸਨੂੰ ਪਈਆਂ ਹੋਈਆਂ ਨੇ ਬੇੜੀਆਂ ਉਹਦੇ ਉੱਥੇ ਵੀ ਪਈਆਂ ਹੋਈਆਂ ਨੇ ਕਿਉਂਕਿ ਇੱਕ ਕੈਦੀ ਵੀ ਹੈ ਸੋ ਇਹ ਇੱਕ ਬੜਾ ਕਨਫਿਊਜ਼ਿੰਗ ਕੇਸ ਹੈ ਅਤੇ ਬਹੁਤ ਲੋਕਾਂ ਦੀ ਨਿਗਾਹ ਹੋਵੇਗੀ ਇਸ 'ਤੇ ਕਿ ਅਖੀਰ ਇਹ ਬਣੇਗਾ ਕੀ ਜਦੋਂ ਉਹ ਹੁਣ ਲੱਗਦਾ ਕਿ ਬਚ ਜਾਵੇਗੀ ਤਾਂ ਫਿਰ ਕੀ ਬਣੇਗਾ ਸੋ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ ਜੀ ਅਤੇ ਹੋਈਆਂ ਭੁੱਲ ਚੁੱਕਾ ਲਿਖੇਵਾਂ 5 ਵਜੇ ਸਵਰੀਨ ਕੌਰ ਜੱਸੜ ਇੱਕ ਵਿਸ਼ੇਸ਼ ਪ੍ਰੋਗਰਾਮ ਆਪ ਜੀ ਲਈ ਪੇਸ਼ ਕਰਨਗੇ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ ਸਤਿ ਸ਼੍ਰੀ ਅਕਾਲ ਜੀ
1: The time is 5 p.m. You are listening to Fairchild Radio, CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਅਲਬਰਟਾ ਵਿੱਚ ਸੰਗਠਿਤ ਅਪਰਾਧ ਲਈ ਕੋਈ ਥਾਂ ਨਹੀਂ। ਅਸੀਂ ਪੁਲਿਸ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮਦਦ ਲਈ 8 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੇ ਹਾਂ ਤਾਂ ਜੋ ਅਲਬਰਟਾ ਦੇ ਪਰਿਵਾਰਾਂ, ਕਾਰੋਬਾਰਾਂ ਅਤੇ ਭਾਈਚਾਰਿਆਂ ਲਈ ਖਤਰਾ ਬਣੇ ਗੈਂਗਸ, ਫਿਰੌਤੀ ਵਸੂਲੀ ਅਤੇ ਅਪਰਾਧਿਕ ਨੈਟਵਰਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ। ਇਹ ਫੰਡ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਵਧੇਰੇ ਮਜ਼ਬੂਤ ਨਿਗਰਾਨੀ, ਖੁਫੀਆ ਜਾਣਕਾਰੀ, ਡਿਜੀਟਲ ਫੋਰੈਂਸਿਕ ਅਤੇ ਜਾਂਚ ਸਮਰੱਥਾਵਾਂ ਪ੍ਰਦਾਨ ਕਰੇਗਾ ਤਾਂ ਜੋ ਸੰਗਠਿਤ ਅਪਰਾਧਿਕ ਗਰੋਹਾਂ ਨੂੰ ਖਤਮ ਕੀਤਾ ਜਾ ਸਕੇ ਅਤੇ ਅਲਬਰਟਾ ਵਾਸੀਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ।
2: 94.7 FM ਰੇਡੀਓ ਸੁਰਸੰਗਮ ਹਰ ਹਫਤੇ 20 ਘੰਟੇ ਸੁਣੋ। ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ, ਸ਼ਾਮ 8 ਤੋਂ 9 ਜਤਿੰਦਰ ਪੰਨੂ। ਰੇਡੀਓ ਸੁਰਸੰਗਮ .ca ਫੋਨ 403-585-0910। ਰੇਡੀਓ ਸੁਰਸੰਗਮ।
3: ਕੈਨੇਡਾ ਸਰਕਾਰ ਅਪਰਾਧ ਵਿਰੁੱਧ ਸਖਤੀ ਵਰਤ ਰਹੀ ਹੈ ਤਾਂ ਜੋ ਤੁਸੀਂ ਮੁਹੱਲੇ ਵਿੱਚ ਸੁਰੱਖਿਅਤ ਰਹੋ। ਬਾਰ ਬਾਰ ਅਪਰਾਧ ਕਰਨ ਵਾਲਿਆਂ ਦੀ ਜ਼ਮਾਨਤ ਤੇ ਸਖਤੀ, ਜਿਸ ਨਾਲ ਤੁਸੀਂ ਘਰ ਵਿੱਚ ਸੁਰੱਖਿਅਤ ਰਹੋ। ਡਰੱਗਸ ਅਤੇ ਬੰਦੂਕਾਂ ਦੀ ਤਸਕਰੀ ਰੋਕਣ ਲਈ ਸਖਤ ਸਰਹੱਦੀ ਪਹਿਰਾ, ਜਿਸ ਨਾਲ ਤੁਹਾਡਾ ਭਾਈਚਾਰਾ ਰਹੇ ਸੁਰੱਖਿਅਤ। ਠੱਗੀ ਅਤੇ ਸਾਈਬਰ ਕ੍ਰਾਈਮ ਤੇ ਸਖਤੀ, ਜਿਸ ਨਾਲ ਤੁਹਾਡਾ ਪੈਸਾ ਰਹੇ ਸੁਰੱਖਿਅਤ। ਅਸੀਂ ਕੈਨੇਡਾ ਨੂੰ ਸੁਰੱਖਿਅਤ ਬਣਾਉਣ ਲਈ ਅਪਰਾਧ ਵਿਰੁੱਧ ਸਖਤੀ ਵਰਤ ਰਹੇ ਹਾਂ। canada.ca/surakhit-canada ਤੇ ਹੋਰ ਜਾਣੋ। ਕੈਨੇਡਾ ਸਰਕਾਰ ਵੱਲੋਂ ਇੱਕ ਸੁਨੇਹਾ।
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
2: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ਼ ਦੀ, ਐਂਡ ਮੈਂ ਪੈਰਾਮੈਡਿਕ ਹਾਂ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼, ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ, ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 825-760-0983 'ਤੇ। ਥੈਂਕ ਯੂ।
3: ਕੈਨੇਡਾ ਦੇ ਵਿੱਚ ਆਪਣਾ ਘਰ ਲੈਣਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ,
1: ਪਰ ਅਕਸਰ ਮੋਰਗੇਜ ਦੀਆਂ ਮੁਸ਼ਕਿਲ ਸ਼ਰਤਾਂ, ਬੈਂਕ ਦੀਆਂ ਉਲਝਣਾਂ ਤੇ ਵੱਧ ਰਹੇ ਇੰਟਰਸਟ ਰੇਟ ਇਸ ਸੁਪਨੇ ਨੂੰ ਸਾਡੇ ਤੋਂ ਦੂਰ ਕਰ ਦਿੰਦੇ ਨੇ।
3: ਪਰ ਹੁਣ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ, ਮੋਰਗੇਜ ਬ੍ਰੋਕਰ ਅਮ੍ਰਿਤਾ ਔਲਖ ਤੁਹਾਡਾ ਸੁਪਨਾ ਕਰਨਗੇ ਸਾਕਾਰ।
1: ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਆਪਣਾ ਮੋਰਗੇਜ ਰੀਫਾਈਨਾਂਸ ਕਰਵਾ ਰਹੇ ਹੋ ਜਾਂ ਇਨਵੈਸਟਮੈਂਟ ਪ੍ਰਾਪਰਟੀ ਲੈ ਰਹੇ ਹੋ,
3: ਇਹ ਪੰਜਾਬੀ, ਹਿੰਦੀ ਅਤੇ ਉਰਦੂ ਵਿੱਚ ਵੀ ਤੁਹਾਨੂੰ ਬਿਲਕੁਲ ਸਹੀ, ਇਮਾਨਦਾਰ ਅਤੇ ਫਾਇਦੇ ਦੀ ਸਲਾਹ ਦੇਣਗੇ।
1: ਅਮ੍ਰਿਤਾ ਔਲਖ, ਮੋਰਗੇਜ ਆਰਕੀਟੈਕਟਸ। ਅੱਜ ਹੀ ਕਾਲ ਕਰੋ 5875000276।
3: ਤੁਹਾਡੇ ਘਰ ਦੀ ਗੱਲ ਅਮ੍ਰਿਤਾ ਔਲਖ ਕਰੇਗੀ ਹੱਲ। ਕਹਿੰਦੇ ਨੇ ਸੋਹਣੀ ਜਿਹੀ ਮੁਸਕਰਾਹਟ ਦਿਨ ਵੀ ਬਣਾ ਦਿੰਦੀ ਹੈ ਤੇ ਦਿਲ ਵੀ ਜਿੱਤ ਲੈਂਦੀ ਹੈ,
4: ਤੇ ਤੁਹਾਡੀ ਇਸੇ ਮੁਸਕਰਾਹਟ ਨੂੰ ਸਿਹਤਮੰਦ ਤੇ ਖੂਬਸੂਰਤ ਰੱਖਣ ਲਈ ਤੁਹਾਡੇ ਆਪਣੇ ਨਾਰਥ ਈਸਟ ਕੈਲਗਰੀ ਵਿੱਚ ਹੈ ਸੈਡਲ ਰਿਜ ਡੈਂਟਲ ਸੈਂਟਰ।
3: ਪਿਛਲੇ 17 ਸਾਲਾਂ ਤੋਂ ਨਾਰਥ ਈਸਟ ਕੈਲਗਰੀ ਦੀ ਸੇਵਾ ਕਰ ਰਹੇ ਸੈਡਲ ਰਿਜ ਡੈਂਟਲ ਸੈਂਟਰ ਵਿਖੇ ਡਾਕਟਰ ਚੌਂਗ ਅਤੇ ਉਹਨਾਂ ਦੀ ਟੀਮ ਵੱਲੋਂ ਚੈੱਕਅਪ, ਕਲੀਨਿੰਗ, ਫਿਲਿੰਗ, ਦੰਦ ਕੱਢਣ, ਰੂਟ ਕਨਾਲ, ਕਰਾਊਨ ਬ੍ਰਿਜ ਅਤੇ ਡੈਂਟਲ ਐਮਰਜੈਂਸੀ ਲਈ ਸੇਵਾਵਾਂ ਉਪਲਬਧ ਨੇ।
4: ਇੱਥੇ CDCP ਅਤੇ ਹੋਰ ਇੰਸ਼ੋਰੈਂਸ ਪਲਾਨ ਸਵੀਕਾਰ ਕੀਤੇ ਜਾਂਦੇ ਹਨ, ਨਾਲ ਹੀ ਡਾਇਰੈਕਟ ਇੰਸ਼ੋਰੈਂਸ ਬਿਲਿੰਗ ਦੀ ਸਹੂਲਤ ਵੀ ਹੈ।
3: ਨਵੇਂ ਮਰੀਜ਼ਾਂ ਦਾ ਨਿੱਘਾ ਸਵਾਗਤ ਹੈ।
4: ਸੈਡਲ ਰਿਜ ਡੈਂਟਲ ਸੈਂਟਰ, ਸੈਡਲ ਟਾਊਨ ਸੀ ਟ੍ਰੇਨ ਸਟੇਸ਼ਨ ਦੇ ਬਿਲਕੁਲ ਨੇੜੇ, ਬੈਲ ਸਟੋਰ ਦੇ ਨਾਲ, 216 ਸੈਡਲ ਟਾਊਨ ਸਰਕਲ, ਨਾਰਥ ਈਸਟ।
3: ਅਪਾਇੰਟਮੈਂਟ ਲਈ ਅੱਜ ਹੀ ਕਾਲ ਕਰੋ 403-730-2026, 403-730-2026। ਸੈਡਲ ਰਿਜ ਡੈਂਟਲ ਸੈਂਟਰ, ਕਿਉਂਕਿ ਤੁਹਾਡੀ ਮੁਸਕਰਾਹਟ ਹੈ ਬੇਸ਼ਕੀਮਤੀ।

1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਈਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 8257600983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਾਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 28ਵੀਂ ਸਾਲਾਨਾ ਸਿੱਖ ਨੇਸ਼ਨ ਖੂਨਦਾਨ ਮੁਹਿੰਮ ਦਾ ਸਮਾਂ ਆ ਗਿਆ ਹੈ। ਨਵੰਬਰ 1984 ਵਿੱਚ ਹੋਏ ਸਿੱਖ ਕਤਲੇਆਮ ਦੀ ਯਾਦ ਦੇ ਵਿੱਚ ਇਹ ਮੁਹਿੰਮ ਹਰ ਸਾਲ ਨਵੰਬਰ ਮਹੀਨੇ ਦੇ ਵਿੱਚ ਚਲਾਈ ਜਾਂਦੀ ਹੈ। ਆਓ 1984 ਦੀ ਸਿੱਖ ਨਸਲਕੁਸ਼ੀ ਦੇ ਮਜ਼ਲੂਮਾਂ ਦੀ ਯਾਦ ਦੇ ਵਿੱਚ ਇੱਕ ਇੱਕ ਬੂੰਦ ਨਾਲ ਕਿਸੇ ਦੀ ਜ਼ਿੰਦਗੀ ਰੋਸ਼ਨ ਕਰੀਏ। ਸਿੱਖ ਨੇਸ਼ਨ ਦਾ ਇਹ ਉਪਰਾਲਾ ਮਾਨਵਤਾ ਦੀ ਸੇਵਾ, ਚੜ੍ਹਦੀ ਕਲਾ, ਸਰਬੱਤ ਦੇ ਭਲੇ ਤੇ ਨਿਸ਼ਕਾਮ ਸੇਵਾ ਦਾ ਪ੍ਰਤੀਕ ਹੈ। ਕੈਨੇਡੀਅਨ ਬਲੱਡ ਸਰਵਿਸਿਜ਼ ਵਾਸਤੇ ਕੈਲਗਰੀ ਵਾਸੀਆਂ ਕੋਲ ਇਸ ਵਾਰੀ 3 ਵਾਰ ਖੂਨਦਾਨ ਕਰਨ ਦਾ ਮੌਕਾ ਹੈ। 7 ਨਵੰਬਰ, 14 ਨਵੰਬਰ ਅਤੇ 21 ਨਵੰਬਰ ਨੂੰ ਗ੍ਰੈਂਡ ਕਾਨਫਰੰਸ ਸੈਂਟਰ ਕੈਲਗਰੀ ਦੇ ਵਿੱਚ ਖੂਨਦਾਨ ਕਰਨ ਲਈ ਬੁਕਿੰਗ ਕਰਵਾਓ। ਬੁਕਿੰਗ ਕਰਵਾਉਣ ਲਈ ਜਾਂ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਿੱਲ ਕਾਲੋ ਜੀ ਨੂੰ 403-617-9045 ਤੇ, ਜਾਂ ਫਿਰ ਕਾਲ ਕਰ ਲਓ ਤਰਸੇਮ ਪ੍ਰਹਾਰ ਹੋਰਾਂ ਨੂੰ 403-701-1308 ਤੇ।

0: ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
1: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: जी हाँ, मोटर कार का तो मालूम नहीं, लेकिन आपको आपके बंगले तक पहुंचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6474702 V23
3: लाइसेंस नंबर 10394।
4: ਵੇ ਜਿੰਦਰਾ ਮੈਡ, ਆ ਮੇਰਾ ਭਤੀਜਾ, ਆ ਮੇਰੀ ਭੈਣ ਦੀ ਕੁੜੀ ਤੇ ਆ ਮੇਰੀ ਭੂਆ ਦੀ ਨਨਾਣ ਦੀ ਕੁੜੀ ਹੈ।
5: ਉਹ ਤੂੰ ਸਾਰਾ ਟੱਬਰ ਇਕੱਠਾ ਕਰੀ ਫਿਰਦਾ?
6: ਉਹ ਭਾਜੀ, ਇਹ ਅਸੀਂ ਨਹੀਂ, JFS ਇਮੀਗ੍ਰੇਸ਼ਨ ਵਾਲਿਆਂ ਨੇ ਇਕੱਠਾ ਕਰਕੇ ਦਿੱਤਾ ਹੈ।
7: JFS ਇਮੀਗ੍ਰੇਸ਼ਨ ਫੋਰ ਸਟੱਡੀ ਪਰਮਿਟ, ਵਰਕ ਪਰਮਿਟ, ਸਪਾਂਸਰਸ਼ਿਪ, LMIA, ਪਰਮਾਨੈਂਟ ਰੈਜ਼ੀਡੈਂਸੀ ਜਾਂ ਰਿਫਿਊਜੀ ਐਂਡ ਅਪੀਲਸ। ਕਾਲ 403-436-6000 ਔਰ 403-406-2004।
8: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
9: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757।
8: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
10: ਕੈਲਗਰੀ ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ, ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ? ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
11: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
12: ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
13: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
12: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
13: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਜੋ 24 ਘੰਟੇ ਖੁੱਲੇ ਹੁੰਦੇ ਨੇ।
12: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕੌਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ।